ਅਸਲਾਮ ਅਲੈਕੁਮ ਵਰਮਰ ਐਫ ਐਮ ਪਾਕਿਸਤਾਨ, ਵਰਮਰ ਐਫ ਐਮ ਪਾਕਿਸਤਾਨ ਦੇ ਲਾਰਡ ਸਟੇਸ਼ਨ ਤੋਂ ਆਵਾਜ਼ ਤੁਹਾਡੇ ਆਪਣੀ ਜਾਰੀ ਵਿਚਾਰੀ। ਕੀ ਹਾਲ ਚਾਲ ਜਨਾਬ, ਠੀਕ ਠਾਕ ਹੋ? ਵਧੀਆ ਵਧੀਆ ਸਭ ਕੁਛ। ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਨਾਲ ਮੌਜੂਦ ਹਾਂ ਹੁਣ ਤੋਂ ਲੈ ਕੇ ਕਿੰਨੇ ਵਜੇ ਤੋੜੀ, 3 ਵਜੇ ਤੋੜੀ। ਵਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਅਤੇ ਜਨਾਬ, ਅੱਜ ਦੇ ਪ੍ਰੋਗਰਾਮ ਦੇ ਜੇ ਤੁਸੀਂ ਇੰਤਜ਼ਾਰ ਕਰਦੇ ਹੋ ਗਏ, ਨੂਰੀ ਆਇਆ, ਅੱਜ ਕਿਤੇ ਨੂਰੀ ਬੜੀ ਦੂਰ ਕਿਤੇ ਰਹਿ ਗਿਆ, ਉਹਨੂੰ ਮੈਂ ਬੜੀ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ, ਬੜੀ ਕੋਸ਼ਿਸ਼ ਕੀਤੀ ਹੈ ਨੂਰੀ ਭਾਈ ਨੂੰ ਬੁਲਾਉਣ ਦੀ। ਨਾ ਨੂਰੀ ਵੇਖੇ ਤਾਂ ਮੈਂ ਤੇਰਾ ਮਜ਼ਰੂਬ ਹੋ ਗਿਆ, ਗਰਮੀ ਬੜੀ ਆ, ਅੱਜ ਮੇਰੇ ਕੋਲ ਨਹੀਂ ਆਏ ਤਾਂ ਮੈਂ ਆਰਾਮ ਨਾਲ ਬੈਠਾ ਨਾ, ਆਪਣੇ ਖੂਹ ਦੇ ਕਿਨਾਰੇ ਬਹਿ ਕੇ, ਠੰਡੀਆਂ ਟਿੰਡਾਂ ਵਾਲੇ ਖੂਹ 'ਤੇ ਬਹਿ ਕੇ ਨਾ ਪਾਣੀ ਨੂੰ ਪੀਣਾ ਪਿਆ ਅਤੇ ਪਾਣੀ ਨੂੰ ਨਹਾਉਣਾ ਪਿਆ। ਵੀ ਜੇ ਮੈਂ ਮਤੀਰਾ ਵੀ ਸਿੱਟਿਆ, ਉਹ ਵੀ ਠੰਡਾ ਹੋ ਜੂ, ਅੰਬ ਵੀ ਸਿੱਟਿਆ ਅਤੇ ਮੈਂ ਉਹਨਾਂ ਨੂੰ ਖਾਣਾ, ਤਾਂ ਮੈਂ ਤੇਰੇ ਕੋਲ ਕੋਈ ਨਹੀਂ ਆਉਣਾ। ਓਕੇ ਜਨਾਬ, ਗੱਲਾਂ ਬਾਤਾਂ ਹੋ ਗਈਆਂ, ਨੂਰੀ ਦੇ ਆਉਣ ਦੀਆਂ ਗੱਲਾਂ ਹੋ ਗਈਆਂ। ਓਏ ਨੂਰੀ ਆਇਆ, ਓਏ ਇੱਕ ਮਾਮੂਲੀ ਜੀ ਕਹਿ ਦਿੱਤੀ ਹੈ, ਨਹੀਂ ਦਹਿਸ਼ਤ ਨਵਾਂ ਆਇਆ ਸੋਨਿਆ। ਤੁਸੀਂ ਕੀ ਸਮਝਦੇ ਕਿ ਅਸਲੀ ਡਾਇਲੋਗ ਸਿਰਫ ਤੁਹਾਨੂੰ ਸੁਣਾਏ ਜਾ ਸਕਦੇ ਨੇ? ਤੁਹਾਡੇ ਵਾਸਤੇ ਅਸੀਂ ਆਪ ਵੀ ਡਾਇਲੋਗ ਬੋਲ ਦਿੰਦੇ ਹਾਂ ਅਤੇ ਅਸੀਂ ਆਪ ਵੀ ਤੁਹਾਡੇ ਵਾਸਤੇ ਢੇਰ ਸਾਰੇ ਪ੍ਰੋਗਰਾਮ ਦੇ ਵਿੱਚ ਡਾਇਲੋਗਸ ਵੀ ਸ਼ਾਮਿਲ ਕਰਦੇ ਹਾਂ, ਤੁਹਾਡੀ ਪਸੰਦ ਦੇ ਗਾਣੇ ਵੀ ਸ਼ਾਮਿਲ ਕਰਦੇ ਹਾਂ, ਔਰ ਤੁਹਾਡੀ ਪਸੰਦ ਦੇ ਨਾਲ ਨਾਲ ਜਿਹੜੀ ਸਾਡੇ ਕੋਲ ਕਿਊ ਸ਼ੀਟ ਹੁੰਦੀ ਹੈ, ਜਿਹੜੇ ਗਾਣੇ ਅਸੀਂ ਤੁਹਾਡੇ ਵਾਸਤੇ ਸਿਲੈਕਟ ਕੀਤੇ ਹੁੰਦੇ ਨੇ, ਉਹ ਗਾਣੇ ਵੀ ਤੁਹਾਡੇ ਵਾਸਤੇ ਪੇਸ਼ ਕੀਤੇ ਜਾਂਦੇ ਨੇ ਬੜੇ ਦਿਨਾਂ ਬਾਅਦ। ਅੱਜ ਤੁਹਾਡਾ ਮੇਰਾ ਸਾਥ ਹੈ, ਮੈਨੂੰ ਇਹ ਦੱਸੋਗੇ ਜਨਾਬ ਠੀਕ ਠਾਕ? ਤਬੀਅਤ ਵਧੀਆ? ਬਿਲਕੁਲ ਠੀਕ ਠਾਕ। ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ। ਗਰਮੀ ਅੱਜ ਬੜੀ ਮੁੜਕਾ ਆਇਆ ਹੋਇਆ ਹੈ, ਮੁੜਕੇ ਤਾਂ ਮੁੜਕਾ ਆਈ ਜਾਂਦਾ, ਅਤੇ ਗਰਮੀ ਨੇ ਅੱਜ ਬਿਲਕੁਲ ਠੀਕ ਹੈ ਵੱਟ ਕੱਢੇ, ਬਲਕਿ ਅੱਜ ਹੀ ਨਹੀਂ ਕੱਢੇ ਬਲਕਿ ਕਈ ਦਿਨਾਂ ਤੋਂ ਵੱਟ ਕੱਢੇ ਹੋਏ ਨੇ। ਇਸ ਵਾਸਤੇ ਗਰਮੀ ਤੋਂ ਬਚ ਕੇ ਰਹਿਣ ਦੀ ਲੋੜ ਹੈ, ਔਰ ਠੰਡੇ ਠੰਡੇ ਪਾਣੀ ਪੀ ਕੇ, ਸੱਤੂ ਪੀ ਕੇ, ਉਸ ਤੋਂ ਬਾਅਦ ਸ਼ਰਬਤ ਪੀ ਕੇ, ਬੋਤਲਾਂ ਪੀ ਕੇ, ਗਲਾ ਮੈਂ ਵੀ ਬੜਾ ਖਰਾਬ ਕੀਤਾ ਹੈ ਅਤੇ ਲੋਕਾਂ ਨੇ ਵੀ ਬੜਾ ਖਰਾਬ ਕੀਤਾ, ਅਤੇ ਇਸ ਵਾਸਤੇ ਨਾ ਬੜੀ ਇਹਤਿਆਤ ਕਰਨ ਦੀ ਜ਼ਰੂਰਤ ਹੈ। ਅਗਰ ਅਸੀਂ ਥੋੜ੍ਹੀ ਦੇਰ ਵਾਸਤੇ ਸੋਚ ਲਈਏ ਨਾ ਕਿ ਕੁਝ ਨਹੀਂ ਹੁੰਦਾ, ਕੋਈ ਬਾਤ ਨਹੀਂ ਹੈ, ਅਗਰ ਠੰਡਾ ਪਾਣੀ ਨਹੀਂ ਮੁਝਕੋ ਮਿਲ ਰਿਹਾ ਹੈ ਤਾਂ ਮੈਂ ਥੋੜ੍ਹਾ ਸਾ ਗਰਮ ਪਾਣੀ ਪੀ ਲੂੰ ਅਤੇ ਮੇਰਾ ਜਿਹੜਾ ਗਲਾ ਬਿਲਕੁਲ ਠੀਕ ਠਾਕ ਰਹੇਗਾ, ਅਤੇ ਗਲੇ ਨੂੰ ਠੀਕ ਠਾਕ ਕਰਨ ਵਾਸਤੇ ਜ਼ਰੂਰੀ ਹੈ ਕਿ ਬੜੀ ਇਹਤਿਆਤ ਕਰਨ ਦੀ ਲੋੜ ਹੈ। ਬਿਲਕੁਲ ਇਹਤਿਆਤ ਕਰਦੇ ਰਹੋ ਅਤੇ ਵਨ ਐਫ ਐਮ ਪਾਕਿਸਤਾਨ ਨੂੰ ਸੁਣਦੇ ਰਹੋ, ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪਸੰਦ ਦੇ ਗਾਣੇ ਵੀ ਪ੍ਰੋਗਰਾਮ ਸ਼ਾਮਿਲ ਹੋ ਸਕਣ, ਅਗਰ ਨਾ ਹੋ ਸਕੇ ਤਾਂ ਫਿਰ ਤੁਹਾਡੇ ਵਾਸਤੇ ਜਿਹੜੇ ਗਾਣੇ ਅਸੀਂ ਸਿਲੈਕਟ ਕੀਤੇ ਨੇ ਉਹ ਤੁਹਾਡੇ ਵਾਸਤੇ ਪੇਸ਼ ਕਰਦੇ ਰਹਾਂਗੇ। ਫੇਸਬੁੱਕ ਦਾ ਸੀਨ ਕੋਈ ਨਹੀਂ ਜੇ ਮੈਨੂੰ ਨਜ਼ਰ ਆਉਂਦਾ ਪਿਆ ਕਿ ਇਸ ਵੇਲੇ ਫੇਸਬੁੱਕ ਦੇ ਤੁਹਾਡੇ ਪੈਗਾਮ ਪ੍ਰੋਗਰਾਮ ਸ਼ਾਮਿਲ ਹੋਣਗੇ, ਮਗਰ ਤੁਸੀਂ ਭੇਜਦੇ ਰਹੋ ਆਪਣੇ ਕਮੈਂਟ, ਕਿਸੇ ਵੇਲੇ ਵੀ ਜਦੋਂ ਸਾਡਾ ਸਿਸਟਮ ਸ਼ੁਰੂ ਹੋ ਗਿਆ ਫੇਸਬੁੱਕ ਦਾ, ਤਾਂ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰਾਂਗੇ। ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਮੈਂ ਤੁਹਾਡਾ ਵਸੀਮ ਅਹਿਮਦ ਆਰ ਜੇ ਤੁਹਾਡੇ ਨਾਲ 3 ਵਜੇ ਤੱਕ ਵਿਹਲਾ। ਦੱਸ ਦਵਾਂ ਜਨਾਬ, 1:14 ਹੋ ਗਏ ਨੇ, ਪ੍ਰੋਗਰਾਮ ਦੇ ਵਿੱਚ ਪਹਿਲਾ ਗਾਣਾ ਸ਼ਾਮਿਲ ਕਰਾਂਗੇ, ਮਗਰ ਉਹਦੇ ਨਾਲ ਨਾਲ ਗੱਲ ਇਹ ਕਰਾਂਗੇ ਕਿ ਜਨਾਬ ਜਿਹੜੇ ਆਪਣੇ ਸੱਜਣ ਬੇਲੀ ਹੁੰਦੇ ਨੇ, ਉਹ ਹੀ ਆਪਣੇ ਸੱਜਣ ਬੇਲੀ ਹੁੰਦੇ ਨੇ, ਉਹਨਾਂ ਨੂੰ ਆਪਣਾ ਸਮਝ ਕੇ ਰੱਖਾਂਗੇ ਜੋ ਸਾਡੇ ਆਪਣੇ ਬਣਨਗੇ, ਸਾਡੇ ਆਪਣੇ ਰਹਿਣਗੇ। ਅਗਰ ਉਹਨਾਂ ਨੂੰ ਅਸੀਂ ਆਪਣਾ ਨਹੀਂ ਸਮਝਾਂਗੇ ਤਾਂ ਉਹ ਸਾਡੇ ਆਪਣੇ ਨਹੀਂ ਰਹਿਣਗੇ, ਕਿਉਂ? ਸਾਡੇ ਦਿਲ ਦੇ ਵਿੱਚ ਅਗਰ ਸੱਚਾ ਪਿਆਰ ਹੋਏਗਾ, ਮੁਹੱਬਤ ਹੋਏਗੀ, ਖਲੂਸ ਹੋਏਗਾ, ਤਾਂ ਸਾਡੇ ਜਿੰਨੇ ਵੀ ਸੱਜਣ ਬੇਲੀ ਨੇ ਉਹ ਹਮੇਸ਼ਾ ਸਾਡੇ ਦਿਲ ਦੇ ਨਾਲ ਜੁੜੇ ਰਹਿਣਗੇ। ਔਰ ਅਗਰ ਅਸੀਂ ਦਿਲ ਦੇ ਵਿੱਚ ਖੁਦ ਉਹਦੇ ਵਿੱਚ ਭੇਦਭਾਵ ਪੈਦਾ ਕਰਾਂਗੇ ਤਾਂ ਫਿਰ ਹੌਲੀ ਹੌਲੀ ਜਿਹੜੇ ਨੇ ਨਾ ਇਹ ਰਿਸ਼ਤੇ ਖਤਮ ਹੁੰਦੇ ਜਾਂਦੇ ਨੇ, ਦੂਰ ਹੁੰਦੇ ਜਾਂਦੇ ਨੇ। ਇਸ ਵਾਸਤੇ ਜਿਹਨਾਂ ਲੋਕਾਂ ਨਾਲ ਤੁਸੀਂ ਮੁਹੱਬਤ ਕਰਦੇ ਜੇ, ਜਿਹੜੇ ਲੋਕ ਤੁਹਾਡੇ ਨਾਲ ਮੁਹੱਬਤ ਕਰਦੇ ਨੇ, ਦੋਵਾਂ ਨੂੰ ਇੱਕ ਦੂਸਰੇ ਦੇ ਕੋਲ ਰਹਿਣਾ ਚਾਹੀਦਾ, ਇੱਕ ਦੂਸਰੇ ਦਾ ਖਿਆਲ ਰੱਖਣਾ ਚਾਹੀਦਾ। ਅਤੇ ਅੱਜ ਦੇ ਪ੍ਰੋਗਰਾਮ ਦਾ ਟੋਪਿਕ ਵੀ ਮੁਹੱਬਤ, ਪਿਆਰ, ਖਲੂਸ 'ਤੇ ਰੱਖਿਆ ਸੀ, ਇਹਦੇ ਬਾਰੇ 'ਚ ਅਸੀਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਔਰ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਿਹਤਰ ਤਰੀਕੇ ਨਾਲ ਗੁਜ਼ਾਰਿਆ ਜਾ ਸਕਦਾ ਹੈ। ਉਹਦੇ ਨਾਲ ਨਾਲ ਪੰਜਾਬ ਦੇ ਕਲਚਰ ਦੇ ਬੜਕਾ ਸ਼ੜਕਾ ਤਾਂ ਆਪਾਂ ਮਾਰਨ ਤੋਂ ਹਟਦੇ ਨਹੀਂ ਹੈਗੇ, ਅਤੇ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਡੈਡੀਕੇਟ ਕਰਦੇ ਬੜਕਦ ਬਾਦਸ਼ਾਹ ਮਦਰ ਸ਼ਾਹ ਨੂੰ। ਉਹ ਮਿੰਡੀ ਮਾਰਾ ਤਾਂ ਭੁਚਾਲ ਲਿਆ ਦਵਾਂ। ਓਕੇ, ਵੈਸੇ ਗਰਮੀ ਨੇ ਅੱਜ ਕੱਲ੍ਹ ਸੂਰਜ ਨੇ ਭੁਚਾਲ ਲਿਆਉਂਦਾ ਹੈ, ਬੇਫਿਕਰ ਰਹੋ, ਇਸ ਵਾਸਤੇ ਬੜਕਾ ਬੁੜਕਾ ਮਾਰ ਕੇ ਭੁਚਾਲ ਲਿਆਉਣ ਦੀ ਲੋੜ ਨਹੀਂ ਹੈਗੀ, ਅਤੇ ਅੱਲਾ ਕੋਲੋਂ ਖੈਰ ਮੰਗੋ, ਅਤੇ ਖੈਰ ਮੰਗਦੇ ਨਾਲ ਹੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ। ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰ ਮੰਨਿਆ, 0442111001001, ਅਤੇ ਮੈਂ ਤੁਹਾਡੇ ਨਾਲ ਰਹਾਂਗਾ 3 ਵਜੇ ਤੱਕ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਜੇ ਫੇਸਬੁੱਕ ਦੇ ਜ਼ਰੀਏ www.facebook.com/fm101lahore। ਇਹਦੇ ਨਾਲ ਨਾਲ ਤੁਸੀਂ ਸਾਡੇ ਪ੍ਰੋਗਰਾਮ ਵਿੱਚ SMS ਕਰ ਸਕਦੇ ਜੇ, 1L ਲਿਖੋ, ਸਪੇਸ ਦਿਓ, ਆਪਣਾ ਪੈਗਾਮ ਲਿਖੋ ਅਤੇ ਘੱਲ ਦਿਓ 4471 ਦੇ ਉੱਤੇ। ਜਦੋਂ ਹੀ ਤੁਹਾਡੇ ਪੈਗਾਮ ਪਹੁੰਚਣਗੇ ਅਸੀਂ ਰਿਸੀਵ ਕਰ ਸਕਾਂਗੇ, ਅਸੀਂ ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰਾਂਗੇ, ਮਗਰ ਤੁਹਾਡੇ ਆਫ ਏਅਰ ਕਾਲਸ ਮੈਂ ਹੁਣ ਤੋਂ ਹੀ ਸ਼ਾਮਿਲ ਕਰਾਂਗਾ, ਆਪਣੀ ਆਫ ਏਅਰ ਕਾਲ ਕਰ ਸਕਦੇ ਜੇ, ਯਾਨੀ ਤੁਹਾਡੇ ਪੈਗਾਮ ਅਸੀਂ ਫਿਰ ਲਾਲ ਪ੍ਰੋਗਰਾਮ ਸ਼ਾਮਿਲ ਕਰਾਂਗੇ। ਉਸ ਤੋਂ ਬਾਅਦ ਜਦੋਂ ਅਸੀਂ ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਕਰਾਂਗੇ ਤਾਂ ਫਿਰ ਤੁਸੀਂ ਆਪੇ ਹੀ ਆ ਕੇ ਗਾਣੇ ਵੀ ਸੁਣਾਓਗੇ ਅਤੇ ਭੜਕਾ ਵੀ ਸੁਣਾਓਗੇ, ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਜਿਹੜੇ ਫਾਰਮੈਟ ਨੇ ਉਹਦੇ ਮੁਤਾਬਿਕ ਗੱਲਬਾਤ ਵੀ ਕਰੋਗੇ। ਸੁਣਦੇ ਰਹੋ ਵਰਮਰ ਐਫ ਐਮ ਪਾਕਿਸਤਾਨ, ਆਪਣੇ ਆਰ ਜੇ ਵਸੀਮ ਅਹਿਮਦ ਦੇ ਨਾਲ। ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਗਾਣਾ ਤੁਹਾਡੇ ਵਾਸਤੇ ਮੈਡਮ ਮਲਕਾ ਤੇ ਰਨਮ ਨੂਰ ਜਾਂ ਦੀ ਆਵਾਜ਼ 'ਚ, ਸਿਰਫ ਵਰਮਨ ਐਫ ਐਮ ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ।

ਲੋ ਜਨਾਬ ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਕਹਿੰਦੇ ਹਾਂ ਅਤੇ ਜਨਾਬ ਗੱਲ ਇੰਨੀ ਹੈ ਕਿ ਤੁਹਾਡੇ ਕੁਝ ਔਫਰ ਪੈਗਾਮ ਮੇਰੇ ਤੱਕ ਪਹੁੰਚੇ ਨੇ ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰ ਲਈਏ ਮੁਹੰਮਦ ਸ਼ਹਿਜ਼ਾਦ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਮੁਹੰਮਦ ਸ਼ਹਿਜ਼ਾਦ ਨੇ ਕਿਹਾ ਜੀ ਪ੍ਰੋਗਰਾਮ ਬੜਾ ਚੰਗਾ ਤੁਹਾਡਾ ਆਉਣਾ ਬੜਾ ਚੰਗਾ ਲੱਗਾ ਗਰਮੀ ਬੜੀ ਡਾਢੀ ਹੈ ਅਤੇ ਤੁਸੀਂ ਆ ਗਏ ਜੇ ਅਤੇ ਸਾਡਾ ਦਿਲ ਬੜਾ ਖੁਸ਼ ਹੋ ਗਿਆ ਬੜੀ ਮਿਹਰਬਾਨੀ ਮੁਹੰਮਦ ਸ਼ਹਿਜ਼ਾਦ ਤੁਸੀਂ ਸਾਡੇ ਨਾਲ ਬਹੁਤ ਪਿਆਰ ਕਰਦੇ ਜੇ ਅਤੇ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਆਉਂਦੇ ਜੇ ਪ੍ਰੋਗਰਾਮ ਦੀਆਂ ਤਾਰੀਫਾਂ ਵੀ ਕਰਦੇ ਜੇ ਅਤੇ ਪ੍ਰੋਗਰਾਮ 'ਚ ਰੌਣਕ ਵੀ ਲਾਉਂਦੇ ਜੇ ਅਤੇ ਬੜੇ ਸੋਹਣੇ ਸੋਹਣੇ ਸਾਨੂੰ ਡਾਇਲੋਗ ਵੀ ਸੁਣਾਉਂਦੇ ਜੇ ਅਤੇ ਉਹਦੇ ਨਾਲ ਨਾਲ ਹੀ ਅਖਤਰ ਰਾਜਪੂਤ ਬੇਦੀਆਂ ਰੋਡ ਤੋਂ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਕਹਿੰਦੇ ਜਨਾਬ ਮੇਰਾ ਬੁੜਕਾ ਬੜਾ ਆਉਂਦਾ ਪਿਆ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ ਅਤੇ ਮੈਨੂੰ ਗਾਣਾ ਲਾ ਦਿਓ ਪੁੱਠੇ ਸਿੱਧੇ ਬੋਧੇ ਵਾ ਕੇ ਉਹ ਭਾਈ ਅੱਜ ਕੱਲ੍ਹ ਦੇ ਮੌਸਮ 'ਚ ਟਿੰਡ ਕਰਾ ਕੇ ਜਾਣ ਦੀ ਜ਼ਰੂਰਤ ਹੈ ਬੋਧੇ ਵਾ ਕੇ ਜਾਣ ਦੀ ਲੋੜ ਨਹੀਂ ਜਿੰਨੀ ਗਰਮੀ ਪੈਂਦੀ ਵੀ ਜਿੰਨਾ ਮੁੜਕਾ ਆਉਂਦਾ ਪਿਆ ਨਾ ਆਰਾਮ ਨਾਲ ਬਹਿ ਕੇ ਜੰਮੂ ਦੇ ਦਰਖਤ ਥੱਲੇ ਬਹਿ ਕੇ ਨਾਲੇ ਜੰਮੂ ਖਾ ਅਤੇ ਨਾਲੇ ਮੇਰਾ ਪ੍ਰੋਗਰਾਮ ਸੁਣ ਵਰਮਨ ਐਫ ਏ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਗੱਲ ਇਹ ਕਰਦੇ ਪਏ ਸੀ ਕਿ ਰਿਸ਼ਤਿਆਂ ਦੇ ਜਿਹੜੀ ਖਲੂਸ ਹੈ ਉਹ ਅੱਜ ਕੱਲ੍ਹ ਕਿਉਂ ਘੱਟਦਾ ਜਾ ਰਿਹਾ ਇਹਦੇ ਵਿੱਚ ਲੋਕ ਕਿਉਂ ਇੱਕ ਦੂਸਰੇ ਤੋਂ ਦੂਰ ਹੁੰਦੇ ਜਾ ਰਹੇ ਨੇ ਹਰ ਕੋਈ ਆਪਣੇ ਹੀ ਸਰਕਲ ਦੇ ਵਿੱਚ ਆਪਣੇ ਹੀ ਚੱਕਰ ਦੇ ਵਿੱਚ ਪਿਆ ਹੋਇਆ ਦੂਸਰੇ ਬੰਦੇ ਦੀ ਕਿਸੇ ਮਸਲੇ ਨੂੰ ਕਿਸੇ ਪ੍ਰੋਬਲਮ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਪਿਆ ਇਹ ਕਿਸ ਤਰ੍ਹਾਂ ਹੁੰਦਾ ਪਿਆ ਕਿਉਂ ਹੁੰਦਾ ਪਿਆ ਔਰ ਇਹਦੇ ਵਿੱਚ ਕਿਹਦਾ ਕਸੂਰ ਹੈ ਸੁਣਦੇ ਰਹੋ ਵਰਮਨ ਐਫ ਏ ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜਨਾਬ ਐਵੇਂ ਕੁਝ ਲੋਕ ਐਵੇਂ ਰੁੱਸ ਪੈਂਦੇ ਨੇ ਐਵੇਂ ਭੱਜ ਪਾ ਕੇ ਰੁੱਸ ਬਹਿਣ ਆਇਆ ਅਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਗਾਣਾ ਲਾ ਲੱਗਾ ਹੈ ਤੁਹਾਨੂੰ ਪਤਾ ਕਿ ਕਿਹਦੀ ਆਵਾਜ਼ 'ਚ ਜਿਹੜੇ ਪੁਰਾਣੇ ਗਾਣੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਇਹ ਗਾਣਾ ਜ਼ਬਰਦਸਤ ਗਾਣਾ ਅਨੈਸ ਹਰਨ ਪੱਟੀ ਦੀ ਆਵਾਜ਼ 'ਚ ਸੁਣੋ ਸਿਰਫ ਵਰਮਨ ਐਫ ਏ ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ

ਲਓ ਜਨਾਬ ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜੀ ਇਹਨੂੰ ਕਹਿੰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਡਾਇਲੋਗ ਵੀ ਸੁਣਾਈਏ ਮਗਰ ਅੱਜ ਥੋੜ੍ਹਾ ਜਿਹਾ ਡਿਫਰੈਂਟ ਪ੍ਰੋਗਰਾਮ ਹੈ ਥੋੜ੍ਹੇ ਜਿਹੇ ਬੜਕਾ ਛੜਕਾਂ ਦੇ ਘੱਟ ਨੇ ਔਰ ਥੋੜ੍ਹਾ ਜਿਹਾ ਟੈਂਪੂ ਵੀ ਨਿਸਬਤਨ ਸਲੋ ਹੈ ਮਗਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਓ ਅਤੇ ਇਸੇ ਸਲੋ ਟੈਂਪੂ ਨੂੰ ਫੋਲੋ ਕਰੋ ਔਰ ਸਾਡੇ ਨਾਲ ਜਦੋਂ ਗੱਲਬਾਤ ਕਰੋ ਅਤੇ ਬੜੇ ਆਰਾਮ ਦੇ ਨਾਲ ਬੜੇ ਇਤਮਿਨਾਨ ਨਾਲ ਗੱਲ ਵਫਾਦਤ ਅਤੇ ਮੁਹੱਬਤ ਉੱਤੇ ਆ ਕਿ ਰਿਸ਼ਤਿਆਂ ਦੇ ਵਿੱਚ ਜਿਹੜੀ ਦੂਰੀਆਂ ਉਹ ਕਿਉਂ ਹੁੰਦੀਆਂ ਜਾ ਰਹੀਆਂ ਨੇ ਇਹਦੇ ਬਾਰੇ 'ਚ ਮੁਖਤਲਿਫ ਲੋਕ ਜਿਹੜੇ ਨੇ ਆਪਣੀ ਰਾਏ ਦਾ ਇਜ਼ਹਾਰ ਕਰਦੇ ਪਏ ਨੇ ਅਤੇ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਅਬਦੁਲ ਮੀਤ ਫਾਰੂਕਾਬਾਦ ਤੋਂ ਕਹਿੰਦੇ ਨੇ ਕਿ ਜੀ ਇਹ ਗਾਣਾ ਜਿਹੜਾ ਤੁਸੀਂ ਲਾਇਆ ਐਵੇਂ ਪੱਜ ਪਾ ਕੇ ਰੁੱਸ ਬਹਿਣਾ ਅਸੀਂ ਸੁਣਦੇ ਦੱਸਾਂ ਆਪਣੇ ਬਚਪਨ ਦੇ ਵਿੱਚ ਅਤੇ ਸਪੀਕਰਾਂ ਵਾਲੇ ਜਿਹੜੇ ਨੇ ਨਾ ਉਹ ਜਦੋਂ ਆਉਂਦੇ ਸੀ ਅਤੇ ਅਸੀਂ ਫਿਰ ਉਹਨੂੰ ਕਹਿੰਦੇ ਸੀ ਕਿ ਇਹ ਗਾਣਾ ਲਾ ਦੇ ਅਤੇ ਸਪੀਕਰ ਵਾਲੇ ਨੂੰ ਅਸੀਂ ਪੈਸੇ ਦੇਣੇ ਇੱਕ ਅੱਧਾ ਰੁਪਈਆ ਦੇਣਾ ਅਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਲਾ ਦੇ ਉਹਨੇ ਫਿਰ ਤਵਾ ਕੱਢ ਕੇ ਨਾ ਲਾਉਣਾ ਅਤੇ ਬੜੀ ਪੁਰਾਣੀ ਯਾਦ ਤਾਜ਼ਾ ਹੋ ਗਈ ਤੁਹਾਡੇ ਪ੍ਰੋਗਰਾਮ ਦੇ ਜਦੋਂ ਵੀ ਅਸੀਂ ਆਉਂਦੇ ਹਾਂ ਸਾਨੂੰ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਤਾਜ਼ਾ ਤੁਸੀਂ ਕਰ ਦਿੰਦੇ ਜੀ ਬੜੀ ਮਿਹਰਬਾਨੀ ਅਬਦੁਲ ਮੀਤ ਦੇ ਪ੍ਰੋਗਰਾਮ ਨੂੰ ਪਸੰਦ ਕਰਨ ਦਾ ਸ਼ੁਕਰੀਆ ਅਤੇ ਰਜ਼ਾ ਚੌਧਰੀ ਅਤੇ ਉਸਤਾਦ ਜੀਰੇ ਨੂੰ ਅਤੇ ਅਨੀਲਾ ਜੀ ਨੂੰ ਤੁਸੀਂ ਸਲਾਮ ਕਰ ਲਿਆ ਬੜੀ ਮਿਹਰਬਾਨੀ ਤੁਹਾਡੇ ਸਾਰਿਆਂ ਲੋਕਾਂ ਦਾ ਬਹੁਤ ਸ਼ੁਕਰੀਆ ਅਤੇ ਮੇਰਾ ਖਿਆਲ ਕਿ ਅਨੀਲਾ ਜੀ ਵੀ ਸਾਡਾ ਪ੍ਰੋਗਰਾਮ ਸੁਣ ਰਹੀਆਂ ਨੇ ਉਹ ਆਉਣਗੀਆਂ ਅਤੇ ਆ ਜਾਣਗੀਆਂ ਅਤੇ ਬਿਲਕੁਲ ਛਾ ਜਾਣਗੀਆਂ ਬੋਧੀ ਜੱਟ ਕਿਆ ਬਾਤ ਲੰਮੀ ਸਾਰੀ ਬੋਧੀ ਵਾਲਾ ਜੱਟ ਬੋਧੀ ਜੱਟ ਕੀ ਹਾਲ ਹੈ ਇੱਥੇ ਇਹ ਤੁਹਾਡੇ ਵਾਸਤੇ ਹੀ ਮੈਨੂੰ ਨਾ ਅਖਤਰ ਰਾਜਪੂਤ ਨੇ ਕਿਹਾ ਸੀ ਪੁੱਠੇ ਸਿੱਧੇ ਬੋਧੇ ਵਾ ਕੇ ਸ਼ਹਿਰੀ ਬਾਬੂ ਨੰਗਦਾ ਔਰ ਮੇਰਾ ਖਿਆਲ ਹੈ ਕਿ ਤੁਹਾਡੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਜਨਾਬ ਬੋਧੀ ਜੱਟ ਨੇ ਨਾ ਬੋਧੇ ਰੱਖੇ ਨੇ ਵੱਡੇ ਵੱਡੇ ਓਕੇ ਜਨਾਬ ਬੋਧੀ ਜੱਟ ਨੇ ਕਿਹਾ ਜੀ ਪ੍ਰੋਗਰਾਮ ਬੜਾ ਚੰਗਾ ਤੁਹਾਡਾ ਆਉਣਾ ਬੜਾ ਚੰਗਾ ਲੱਗਾ ਤੁਸੀਂ ਬੱਬਰ ਸ਼ੇਰ ਓ ਮੈਂ ਬੱਬਰ ਸ਼ੇਰ ਹੈਗਾ ਓ ਮੈਂ ਪੰਜਾ ਮਾਰ ਕੇ ਮੂੰਹ 'ਚ ਜਾਵਾਂਗਾ ਅਤੇ ਇਹਨਾਂ ਨੇ ਰਜ਼ਾ ਚੌਧਰੀ ਅਤੇ ਅਨੀਲਾ ਜੀ ਨੂੰ ਸਲਾਮ ਕਰ ਲਿਆ ਬੜੀ ਮਿਹਰਬਾਨੀ ਕੈਸਰਾ ਲਾਹੌਰ ਤੋਂ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਤੁਹਾਡਾ ਆਉਣਾ ਬੜਾ ਚੰਗਾ ਲੱਗਾ ਗਾਣੇ ਤੁਸੀਂ ਬੜੇ ਸੋਹਣੇ ਸੋਹਣੇ ਨਾਦੇ ਪੈ ਜੇ ਅਤੇ ਲਾਈਵ ਕਾਲ ਦਾ ਸਿਲਸਿਲਾ ਜਲਦੀ ਸ਼ੁਰੂ ਕਰੋ ਬਿਲਕੁਲ ਕਰਾਂਗੇ ਜਨਾਬ ਤੁਹਾਡੀਆਂ ਹੀ ਆਫ ਏਅਰ ਕਾਲਾਂ ਨੇ ਤੁਹਾਡੀਆਂ ਹੀ ਲਾਈਵ ਕਾਲਾਂ ਨੇ ਮੌਜਾਂ ਹੀ ਮੌਜਾਂ ਨੇ ਸਾਡੀਆਂ ਅਤੇ ਤੁਹਾਡੀਆਂ ਸੁਣਦੇ ਰਹੋ ਵਰਮਨ ਐਫ ਐਮ ਪਾਕਿਸਤਾਨ ਅਗਰ ਤੁਸੀਂ ਗੱਡੀ ਚਲਾਉਂਦੇ ਪਏ ਜੇ ਟ੍ਰੈਫਿਕ ਦੇ ਕਿਤੇ ਫਸੇ ਹੋਏ ਜੇ ਔਰ ਘਬਰਾਹਟ ਹੋ ਰਹੀ ਹੈ ਅਤੇ ਘਬਰਾਹਟ ਨੂੰ ਦੂਰ ਕਰਨ ਦਾ ਬਿਹਤਰੀਨ ਤਰੀਕਾ ਕਿ ਤੁਸੀਂ ਸਾਡਾ ਰੇਡੀਓ ਸਟੇਸ਼ਨ ਟਿਊਨ ਕਰਕੇ ਰੱਖੋ ਇਹਨੂੰ ਸੁਣਦੇ ਰਹੋ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹੋ ਸਦਾ ਬਹਾਰ ਗੀਤ ਸੁਣਦੇ ਰਹੋ ਔਰ ਵਰਮਨ ਐਫ ਐਮ ਪਾਕਿਸਤਾਨ ਨੂੰ ਟਿਊਨ ਕਰਕੇ ਰੱਖੋ ਕਿਤੇ ਵੀ ਜਗ੍ਹਾ 'ਤੇ ਤੁਸੀਂ ਫਸੇ ਜੇ ਅਤੇ ਯਕੀਨ ਕਰੋ ਸਾਡੇ ਨਾਲ ਰਹੋਗੇ ਅਤੇ ਰਿਲੈਕਸ ਰਹੋਗੇ ਇੰਜੋਏ ਕਰੋਗੇ ਔਰ ਜਿਹੜਾ ਬੰਦਾ ਟ੍ਰੈਫਿਕ ਦੇ ਵਿੱਚ ਫਸ ਜਾਂਦਾ ਹੈ ਕਿਸੇ ਟ੍ਰੈਫਿਕ ਜੈਮ ਦੇ ਵਿੱਚ ਰੁਕ ਜਾਂਦਾ ਹੈ ਅਤੇ ਉੱਥੋਂ ਤੁਸੀਂ ਆਸਾਨੀ ਦੇ ਨਾਲ ਉਸ ਵਕਤ ਨੂੰ ਗੁਜ਼ਾਰ ਸਕੋਗੇ ਔਰ ਆਸਾਨੀ ਦੇ ਨਾਲ ਨਿਕਲ ਸਕੋਗੇ ਸਾਡੀਆਂ ਢੇਰ ਸਾਰੀਆਂ ਦੁਆਵਾਂ ਤੁਹਾਡੇ ਨਾਲ ਮੌਜੂਦ ਨੇ ਅਗਰ ਤੁਸੀਂ ਮੋਟਰਵੇ 'ਤੇ ਸਫ਼ਰ ਕਰ ਰਹੇ ਜੇ ਜਾਂ ਕਿਤੇ ਸ਼ਹਿਰੋਂ ਬਾਹਰ ਜਾ ਰਹੇ ਜੇ ਜਾਂ ਆ ਰਹੇ ਜੇ ਤਾਂ ਤੁਹਾਡੇ ਵਾਸਤੇ ਢੇਰ ਸਾਰੀਆਂ ਦੁਆਵਾਂ ਕਿ ਖੈਰ ਖਰੀਦ ਨਾਲ ਆਪਣੀਆਂ ਮੰਜ਼ਿਲਾਂ ਵੱਲ ਵਧੋ ਅਤੇ ਖੈਰ ਖਰੀਦ ਨਾਲ ਆਪਣੀਆਂ ਮੰਜ਼ਿਲਾਂ ਤੋਂ ਵਾਪਸ ਆਓ ਅਗਰ ਤੁਸੀਂ ਵਾਪਸ ਆ ਰਹੇ ਜੇ ਔਰ ਆਪਣੀਆਂ ਮੰਜ਼ਿਲਾਂ ਵੱਲ ਵਧ ਰਹੇ ਜੇ ਸੁਣਦੇ ਰਹੋ ਵਨ ਵਨ ਐਫ ਐਮ ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਕਹਿੰਦੇ ਨੇ ਕਿ ਜਨਾਬ ਸਭ ਤੋਂ ਬਹੁਤੀ ਜਿਹੜੀ ਹੈ ਨਾ ਉਹ ਖਰਾਬੀ ਪੈਦਾ ਉੱਥੋਂ ਹੁੰਦੀ ਹੈ ਜਦੋਂ ਅਸੀਂ ਕਿਸੇ ਦੇ ਉੱਤੇ ਬੇਪਨਾਹ ਇਤਮਾਦ ਕਰ ਲੈਂਦੇ ਹਾਂ ਅਤੇ ਅਸੀਂ ਆਪਣੇ ਸਾਰੇ ਰਾਜ਼ ਦੂਸਰੇ ਬੰਦੇ ਨੂੰ ਦੇ ਦਿੰਦੇ ਹਾਂ ਅਸੀਂ ਕਿਹਨੇ ਨਹੀਂ ਯਾਰ ਇਹਦੇ ਨਾਲ ਹਰ ਚੀਜ਼ ਅਸੀਂ ਸ਼ੇਅਰ ਕਰਨੀ ਹੈ ਹਰ ਚੀਜ਼ ਇਹਨੂੰ ਦੱਸਣੀ ਹੈ ਔਰ ਉਸ ਤੋਂ ਬਾਅਦ ਉਹਦੇ ਜਿਹੜੇ ਕਮੈਂਟਸ ਹੁੰਦੇ ਨੇ ਉਸ ਵੇਲੇ ਤਾਂ ਬੜੇ ਚੰਗੇ ਹੁੰਦੇ ਨੇ ਮਗਰ ਕਹਿੰਦੇ ਨੇ ਕਿ ਜਨਾਬ ਅਕਲਮੰਦ ਲੋਕ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਅਸੀਂ ਆਪਣੇ ਸਿਆਣਿਆਂ ਕੋਲੋਂ ਸੁਣਿਆ ਹੈ ਕਿ ਜਨਾਬ ਆਪਣੀ ਹਰ ਗੱਲ ਜਿਹੜੀ ਹੈ ਨਾ ਉਹ ਤੁਸੀਂ ਦੂਸਰੇ ਬੰਦੇ ਦੇ ਨਾਲ ਸ਼ੇਅਰ ਨਾ ਕਰੋ ਉਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਨੇ ਔਰ ਅਗਲਾ ਬੰਦਾ ਕਈ ਲੋਕ ਸਾਡੇ ਬੜੇ ਉੱਤੋਂ ਬੜੇ ਅੱਛੇ ਬੜੇ ਮਿੱਠੇ ਬੜੇ ਚੰਗੇ ਦੋਸਤ ਹੁੰਦੇ ਨੇ ਮਗਰ ਅੰਦਰ ਕਿਤੇ ਨਾ ਕਿਤੇ ਜੈਲਸੀ ਕਿਤੇ ਨਾ ਕਿਤੇ ਸੜਾਪਾ ਜਿਹੜਾ ਹੁੰਦਾ ਨਾ ਉਹ ਚੱਲ ਰਿਹਾ ਹੁੰਦਾ ਇਸ ਵਾਸਤੇ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਦਿਲ ਦੇ 'ਚ ਪਚਾ ਕੇ ਰੱਖਣ ਦੀ ਕੋਸ਼ਿਸ਼ ਕਰੋ ਇਸ ਵਾਸਤੇ ਕਿ ਉਹਨੂੰ ਦੂਸਰੇ ਦੀ ਬਦ ਨਜ਼ਰ ਤੋਂ ਬਚਾਇਆ ਜਾ ਸਕੇ ਔਰ ਆਪਣੀਆਂ ਖੁਸ਼ੀਆਂ ਨੂੰ ਜ਼ਰੂਰ ਸੈਲੀਬ੍ਰੇਟ ਕਰੋ ਮਗਰ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਬਿਲਕੁਲ ਆਪਣੇ ਨੇ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਆਪਣਾ ਸਮਝਦੇ ਜੇ ਮਗਰ ਫਿਰ ਵੀ ਜਿਹੜੀਆਂ ਅਗਰ ਕੋਈ ਤੁਹਾਨੂੰ ਨਵੀਂ ਜੋਬ ਮਿਲੀ ਹੈ ਨਵੀਂ ਨੌਕਰੀ ਮਿਲੀ ਹੈ ਜਾਂ ਕੋਈ ਨਵੀਂ ਚੀਜ਼ ਲਈ ਹੈ ਜਾਂ ਕੋਈ ਜ਼ਬਰਦਸਤ ਅਚੀਵਮੈਂਟ ਹੋਈ ਹੈ ਫੌਰਨ ਰੌਲਾ ਪਾਉਣ ਦੀ ਲੋੜ ਨਹੀਂ ਥੋੜ੍ਹਾ ਜਿਹਾ ਰੁਕ ਜਾਓ ਥੋੜ੍ਹਾ ਜਿਹਾ ਵੇਖ ਲਵੋ ਆਹਿਸਤਾ ਆਹਿਸਤਾ ਸਮਝ ਗਏ ਨਾ ਮੇਰੀਆਂ ਗੱਲਾਂ ਸਮਝ ਗਿਆ ਜੇ ਬਿਲਕੁਲ ਠੀਕ ਹੋ ਗਿਆ ਸੁਣਦੇ ਰਹੋ ਵਨ ਵਨ ਐਫ ਐਮ ਪਾਕਿਸਤਾਨ ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਰਹੋ ਟੈਲੀਫੋਨ ਨੰਬਰ ਹੈਗਾ ਜੀ 0420-111-0001-01 ਅਗਲਾ ਗਾਣਾ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਮੈਂ ਜਸਨ ਦੀ ਆਵਾਜ਼ ਦੇ ਵਿੱਚ ਔਰ ਬੜੇ ਚਿਰਾਂ ਬਾਅਦ ਇਹ ਗਾਣਾ ਪ੍ਰੋਗਰਾਮ ਦੇ ਸ਼ਾਮਿਲ ਕਰਨ ਲੱਗਾ ਬਲਕਿ ਜਿਹੜੇ ਲੋਕ ਪਿਛਲੇ ਕਈ ਸਾਲਾਂ ਤੋਂ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਵਾਸਤੇ ਵੀ ਇਹ ਗਾਣਾ ਜਿਹੜਾ ਨਾ ਉਹ ਬਹੁਤ ਪਹਿਲੇ ਮੈਂ ਪਲੇ ਕੀਤਾ ਸੀ ਆਓ ਸੁਣੀਏ ਇਸ ਖੂਬਸੂਰਤ ਗੀਤ ਨੂੰ ਸਿਰਫ 101 ਐਫ ਐਮ ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ ਵੇਲਾ ਦੱਸ ਦੇਵਾਂ 1:31

0: listening to FM 101, a Bale Bale Oshawa Shawa.
1: FM 101, Nal Nal Sade, the Nal Nal Tuade. क्यों जी, कोई शक है क्या?
2: अस्सलाम वालेकुम वरमर एवं पाकिस्तान, वरमर एवं पाकिस्तान लॉटरी जी, तो एक बार फिर तो अपना मेजबान तो अड़ी खिदमत हाजिर, तो अपना मेजबान वसीम है मैं तो नाल। ਵੇਲਾ ਦੱਸ ਦਵਾਂ ਜਨਾਬ, 2 ਵਜੇ ਹੋ ਗਏ ਨੇ 13 ਮਿੰਟ ਅਤੇ ਤੁਹਾਡਾ ਸਾਡਾ ਸਾਥ ਹੈਗਾ ਜੇ 3 ਵਜੇ ਤੱਕ। ਹੁਣ ਅਸੀਂ ਆਪਣੀ ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਕਰਾਂਗੇ। ਜਿਹੜੇ ਲੋਕ ਸਾਡੇ ਪ੍ਰੋਗਰਾਮ 'ਚ ਕਾਲ ਕਰਨਾ ਚਾਹੁੰਦੇ ਨੇ, ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਉਹ ਸਾਡਾ ਟੈਲੀਫੋਨ ਨੰਬਰ 0420-111-0001 ਨੂੰ ਮਿਲਾ ਕੇ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਨੇ। ਟੈਲੀਫੋਨ ਨੰਬਰ ਤੁਹਾਨੂੰ ਮੈਂ ਇੱਕ ਵਾਰੀ ਫਿਰ ਦੱਸ ਦੇਵਾਂਗੇ, ਟੈਲੀਫੋਨ ਨੰਬਰ ਹੈਗਾ ਜੇ 0420-111-0001-0011-0001। ਇਸ ਤੋਂ ਪਹਿਲੇ ਕਿ ਅਸੀਂ ਅੱਗੇ ਵਧੀਏ, ਅੱਜ ਤੱਕ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਹਾਲੇ ਤੱਕ ਅਸੀਂ ਕਿਉਂ ਆਪਣੇ ਪ੍ਰੋਗਰਾਮ ਦੇ ਵਿੱਚ ਡਾਇਲੋਗ ਨਹੀਂ ਸ਼ਾਮਿਲ ਕੀਤਾ, ਤੁਸੀਂ ਸਾਨੂੰ ਦੱਸਣਾ ਕਿ ਕਿਹਦੀ ਆਵਾਜ਼ ਦੇ ਵਿੱਚ ਡਾਇਲੋਗ ਹੈ।
3: ਆਪਣੀ ਕੈਦਣ ਮਾਂ ਦੀਆਂ ਚੀਕਾਂ ਸੁਣਨ ਤੋਂ ਪਹਿਲਾਂ ਹੀ ਇੱਥੇ ਅੱਪੜ ਗਿਆ, ਨਹੀਂ ਤੇ ਮੈਂ ਤੈਨੂੰ ਇੱਥੇ ਬੁਲਾਉਣ ਲਈ ਤੇਰੀ ਮਾਂ ਦੇ ਹਾਰੇ ਤੇ ਬੈਨ ਪੂਰੇ ਜੱਗ ਨੂੰ ਸੁਣਾਉਣੇ ਸਨ। ਇਹੋ ਜਿਹੇ ਕੰਮ ਤੇਰੇ ਜੇ ਦੁਸ਼ਮਣ ਦਾ ਨਹੀਂ ਉਹ ਕਹੇ ਕਦੇ ਨਾ ਚੰਗਾ ਜਿਹੜੇ ਦੁਸ਼ਮਣ ਦੀ ਮਾਂ ਨੂੰ ਮਾਂ ਨਹੀਂ ਸਮਝ। ਆਏ ਬਦਨਾਮੀ ਦਾ ਕੈਂਠਾ ਮੈਂ ਤੇਰਾ ਕਾਟਾ ਲਾਹ ਲਈ ਆਪਣੇ ਗਲ ਪਾਏ ਹੀਰਿਆ, ਅੱਜ ਮੈਂ ਕਜ਼ਾ ਦਾ ਚੰਨ ਬਣ ਕੇ ਤੇਰੇ ਸਿਰ ਤੇ ਇਹੋ ਜਿਹਾ ਚਮਕਣਾ ਪਿਓ ਦੇ ਚਾਨਣ ਤੇਰੀ ਹਯਾਤੀ ਦਾ ਦੀਵਾ ਹਮੇਸ਼ਾ ਲਈ ਗੁਲ ਕਰ ਦਿਆਂਗਾ।
2: ਲਓ ਜਨਾਬ, ਤੁਸੀਂ ਸਾਨੂੰ ਦੱਸਣਾ ਕਿ ਕਿਹੜੇ ਕਿਹੜੇ ਐਕਟਰ ਦੀ ਆਵਾਜ਼ ਸੀ ਇਸ ਕਲਿੱਪ ਦੇ ਵਿੱਚ। ਪਹਿਲੇ ਕਾਲਰ ਨਾਲ ਗੱਲ ਕਰਦੇ ਹਾਂ। ਅਸਲਾਮ ਅਲੈਕੁਮ। ਹੈਲੋ,
4: ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ। ਆ ਮੈਨੂੰ ਕਿੰਨੇ ਕਾਲ ਕੀਤੀ ਏ?
4: ਇਹ ਤੁਹਾਨੂੰ ਉਸਤਾਦ ਜੀਰੇ ਨੇ ਕਾਲ ਕੀਤੀ ਹੈ ਜਨਾਬ, ਸਾਦਪੁਰ ਸਾਹਿਬ ਮੁਲਤਾਨ ਰੋਡ ਲਾਹੌਰ ਤੋਂ।
2: ਕੀ ਬਾਤ ਹੈ ਉਸਤਾਦ ਜੀਰੇ ਦੀ, ਉਸਤਾਦ ਜੀਰਾ ਇੰਨੀ ਦੇਰ ਬਾਅਦ ਮੈਨੂੰ ਕਾਲ ਕੀਤੀ ਹੋ, ਮੈਨੂੰ ਤਾਂ ਫਿਕਰ ਪੈ ਗਈ ਸੀ ਕਿ ਮੇਰਾ ਜੀਰਾ ਭਰਾ ਕਿੱਧਰ ਗਿਆ ਹੈ।
4: ਉਹ ਗੱਲ ਹੈ ਜਨਾਬ ਵਸੀਮ ਭਾਈ, ਦਿਲਾਂ 'ਚ ਵਸਣ ਵਾਲੀਆਂ ਸੂਰਤਾਂ ਨਹੀਂ ਭੁੱਲਦੀਆਂ। ਅਸੀਂ ਤੇ ਤੁਹਾਨੂੰ ਯਾਦ ਕਰਦੇ ਰਹੇ ਹਾਂ, ਹੁਣ ਮਜਬੂਰੀਆਂ ਨੇ ਸਾਨੂੰ ਮਾਰ ਸੁੱਟਿਆ ਸੀ, ਅਸੀਂ ਕੀ ਕਰਦੇ ਅੱਜ ਮੁਲਾਕਾਤ 15 ਦਿਨਾਂ ਬਾਅਦ।
2: ਅੱਛਾ ਅੱਛਾ ਅੱਛਾ, ਹੋਰ ਠੀਕ ਠਾਕ ਜੇ, ਫਸਟ ਕਲਾਸ ਜੇ
4: ਜੀ? ਅੱਲਾ ਦਾ ਕਰਮ ਹੈ ਜਨਾਬ, ਦੁਆਵਾਂ ਤੁਹਾਡੀਆਂ। ਠੀਕ ਠਾਕ ਜੀ।
2: ਤੇ ਮੈਨੂੰ ਇਹ ਦੱਸੋਗੇ, ਸਾਡਾ ਟੌਪਿਕ ਇਹ ਰਿਸ਼ਤਿਆਂ ਦੇ ਵਿੱਚ ਦੂਰੀਆਂ ਕਿਉਂ ਹੋ ਰਹੀਆਂ ਨੇ, ਲੋਕੀ ਇੱਕ ਦੂਸਰੇ ਦੇ ਕਿਉਂ ਨਹੀਂ, ਉਹ ਮੁਹੱਬਤਾਂ ਪਹਿਲੇ ਵਾਲੀਆਂ ਕਿਉਂ ਨਹੀਂ ਰਹਿ ਗਈਆਂ?
4: ਗੱਲ ਹੈ ਜਨਾਬ ਕਿ ਦੋ ਰਿਸ਼ਤੇ ਨੇ, ਇੱਕ ਤਾਂ ਖੂਨ ਦਾ ਰਿਸ਼ਤਾ, ਦੂਸਰਾ ਮੂੰਹ ਬੋਲਾ ਰਿਸ਼ਤਾ ਹੈ। ਤੇ ਆਪਣਾ ਰਿਸ਼ਤਾ ਜੇ ਕਿਸੇ ਗੱਲ ਤੋਂ ਦੂਰ ਹੋ ਜਾਵੇ ਤੇ ਉਹ ਤੇ ਇਕੱਠਿਆਂ ਹੋ ਸਕਦੇ ਨੇ, ਦੁਬਾਰਾ ਮਿਲ ਸਕਦੇ। ਜਿਹੜਾ ਖੂਨ ਦਾ ਰਿਸ਼ਤਾ ਵਸੇਬ ਭਾਈ, ਅਸੀਂ ਬੜੀਆਂ ਮਿਹਨਤਾਂ ਦੇ ਨਾਲ, ਬੜੀਆਂ ਮੁਸ਼ਕਤਾਂ ਦੇ ਨਾਲ ਅਸੀਂ ਉਹ ਜੋੜਨੇ ਆ ਆਪਸ ਦੇ ਵਿੱਚ, ਤੇ ਸਾਨੂੰ ਉਸ ਰਿਸ਼ਤੇ ਨੂੰ ਕਾਇਮ ਰੱਖਣ ਵਾਸਤੇ ਇੱਕ ਦੂਸਰੇ ਦੇ ਅੰਦਰ ਬਰਦਾਸ਼ਤ ਹੋਣੀ ਜ਼ਰੂਰੀ। ਸਾਡੇ
2: ਮਤਲਬ ਬਰਦਾਸ਼ਤ ਸਾਡੀ ਘੱਟ ਗਈ ਹੈ, ਇਸ ਤਰ੍ਹਾਂ ਹੀ ਹੈ ਨਾ
4: ਜੀ? ਘੱਟ ਗਈ ਹੈ ਬਰਦਾਸ਼ਤ, ਘੱਟ ਗਈ ਹੈ ਤੇ ਉਹ ਬਰਦਾਸ਼ਤ ਸਾਡੇ ਅੰਦਰ ਹੋਣੀ ਚਾਹੀਦੀ ਹੈ ਤੇ ਹੌਸਲਾ ਵੀ ਹੋਣਾ ਚਾਹੀਦਾ।
2: ਬਿਲਕੁਲ ਠੀਕ ਹੋ ਗਿਆ। ਹੋਰ ਕੁਝ ਸੁਣਾਓਗੇ ਅੱਜ? ਕੋਈ ਡਾਇਲੋਗ ਆਏਗਾ?
4: ਆਏਗਾ ਜੀ, ਛੋਟਾ ਜਿਹਾ ਡਾਇਲੋਗ ਆਏਗਾ।
2: ਹਾਂ, ਛੋਟਾ ਜਿਹਾ, ਛੋਟਾ ਜਿਹਾ।
4: ਓਏ ਪੁੱਤਰ, ਮਲੰਗੀ ਸਰਵਰ ਜ਼ੈਲਦਾਰ ਪੁਲਿਸ ਨੂੰ ਲੈ ਕੇ ਤੇ ਤੈਨੂੰ ਲੱਭਣ ਆ ਰਿਹਾ, ਉਹਨਾਂ ਨੂੰ ਅੱਗੇ ਤੇ ਆਉਂਦੇ ਸੁ ਚਾਚਾ, ਜੇ ਮੈਂ ਦਾਣਿਆਂ ਵਾਂਗੂ ਨਾ ਭੁੰਨ ਦਿੱਤਾ। ਲੰਗੀ, ਕਾਨੂੰਨ ਦਾ ਮੁਕਾਬਲਾ ਕਰਕੇ ਕਦੀ ਕਿਸੇ ਨੇ ਫਤਿਹ ਹਾਸਲ ਨਹੀਂ ਕੀਤੀ, ਤੈਨੂੰ ਇੱਥੋਂ ਚਲਿਆ ਜਾਣਾ ਚਾਹੀਦਾ। ਉਹ ਇੰਨੀ ਦੇਰ ਬਾਅਦ ਮਿਲਿਆ ਬਹੁ ਅਸਲਮ, ਹੁਣ ਫਿਰ ਸਾਨੂੰ ਇੱਥੋਂ ਤੋਰਨ ਲੱਗਾ ਹੈ। ਉਹ ਹੌਸਲਾ ਰੱਖ, ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ, ਰੱਬ ਰਾਖਾ ਬਹੁ ਅਸਲਮ।
2: ਨੀਲਾ
4: ਬਾਜੀ ਨੂੰ ਮੇਰਾ ਬਹੁਤ ਸਾਰਾ ਸਲਾਮ ਹੈ, ਤੇ ਸ਼ਹਿਜ਼ਾਦ ਨੂੰ, ਤੇ ਮੀਤ ਬਰਫੀ ਵਾਲਾ, ਤੇ ਅਨੀਫ ਡਰਾਈਵਰ ਜੀ, ਤੇ ਇਮਰਾਨ ਸ਼ਾਹ ਜੀ।
2: ਚਲੋ ਗੁੱਡ ਹੋ ਗਿਆ, ਬੜੀ ਮਿਹਰਬਾਨੀ।
4: ਹਰੀ ਬਾਜੀ ਨੂੰ ਵੀ ਮੇਰਾ ਸਲਾਮ ਹੈ, ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਸਾਰਾ ਸਲਾਮ, ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਇਸੇ ਤਰ੍ਹਾਂ ਆਉਂਦੇ ਰਹੋ ਤੇ ਰੌਣਕਾਂ ਲਾਉਂਦੇ ਰਹੋ, ਰੱਬ ਰਾਖਾ ਤੇ ਅੱਲਾ ਦੇ
2: ਰੱਬ ਰਾਖਾ। ਅੱਲਾ ਹਾਫਿਜ਼। ਓਕੇ ਜੀ, ਉਸਤਾਦ ਜੀਰਾ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ। 0420-111-0001 ਸਾਡਾ ਟੈਲੀਫੋਨ ਨੰਬਰ, ਦੇਖਦੇ ਹਾਂ ਕਿ ਸਾਡੇ ਨਾਲ ਅਗਲੇ ਕਿਹੜੇ ਕਾਲਰ ਨੇ। ਅਸਲਾਮ ਅਲੈਕੁਮ। क्या बात है क्या बात है क्या बात है आम मलंगे ने केड़ी केड़ी मलंगनी कर दी है बाबलपुर वाले
5: नगर।
2: हां जी, होर की हाल है? ठीक ठाक जे,
5: अल्लाह ने शुक्र दुआवां दादियां। मैं तमाम सामान जे रिक्वेस्ट कर दिया कि गुजारिश है कि दुआ करना मेरे से, जरा मुश्किल आई है, अलग अलग आसानियां कर दे।
2: आमीन, प्यारे
5: दी
2: बिल्कुल ठीक है, बहुत शुक्रिया, बहुत शुक्रिया। आमीन, मेरी दुआवां तुहाडे नाल, बिल्कुल बहुत शुक्रिया। अल्लाह हाफिज। 1 FM पाकिस्तान तुहाडा अपना फैमिली स्टेशन, सुनते रहो 1111 0101 नूं डायल करते रहो ते प्रोग्राम दे शामिल करांगे। एक सोना जिहा गाना देखदे हां कि साडे कोल इस वेले केड़ा गाना मौजूद है। एलो

0: ਤੇਰੀ ਯਾਦ ਵਿੱਚ ਦਿਲ ਬੇਕਰਾਰ ਹੋ ਗਿਆ ਚੰਨਾ ਸੱਚੀ ਮੁੱਚੀ ਕੌਣ ਹੈ ਸਾਡੇ ਨਾਲ ਸੱਚੀ ਮੁੱਚੀ
1: ਆਪਣਾ ਫਰਮ ਜਰਮਨੀ
0: ਹਾਂ ਹਮਨਾ ਜੀ ਜਰਮਨੀ ਤੋਂ ਕਾਲ ਕਰ ਰਹੇ ਜੇ ਯਕੀਨ ਕਰੋ ਸਾਨੂੰ ਖਬਰਾਂ ਚ ਪਤਾ ਲੱਗਾ ਕਿ ਜਰਮਨੀ ਕੀ ਤੇ ਪਾਕਿਸਤਾਨ ਕੀ ਗਰਮੀ ਇੱਕੋ ਜਿਹੀ ਹੋ ਗਈ ਹੈ ਕੀ ਖਿਆਲ ਹੈ
1: ਬਿਲਕੁਲ ਬਿਲਕੁਲ ਸੇਮ ਇੱਕ ਜੈਸੀ ਹੋ ਗਈ ਹੈ
0: ਤੋ ਕਿਆ ਕਹੇਂਗੀ ਆਪ ਕਾ ਹਮ ਵੈਲਕਮ ਕਰੇਂਗੇ ਆਪਕੋ ਪ੍ਰੋਗਰਾਮ ਮੇ ਆਨੇ ਕਾ ਸ਼ੁਕਰੀਆ ਤੇ ਪੰਜਾਬੀ ਦੀ ਸਮਝ ਆਉਂਦੀ ਤੁਹਾਨੂੰ
1: ਨਹੀਂ ਆਤੀ ਮਤਲਬ ਆਤੀ ਹੈ ਕੁਛ ਨਹੀਂ ਬੋਲ ਨਹੀਂ ਪਾਤੀ
0: ਅੱਛਾ ਕੁਛ ਆਤੀ ਹੈ ਕੁਛ ਨਹੀਂ ਆਤੀ ਹੈ
1: ਹਾਂ ਜੀ ਮਤਲਬ ਸਮਝ ਆਤੀ ਹੈ ਤੇ ਆਪ ਜਾਨ ਕਰ ਰਹੇ ਸਮਝ ਆ ਰਹੀ ਹੈ ਮੇਰੇ ਮੈਂ ਬੋਲ ਨਹੀਂ ਪਾਤੀ
0: ਅੱਛਾ ਅੱਛਾ ਕੋਸ਼ਿਸ਼ ਤਾਂ ਕਰੋ ਨਾ ਤੇਰਾ ਬੋਲਣ ਦੀ ਚਲੋ ਤੁਸੀਂ ਇਹ ਬੋਲੋ ਤੁਹਾਡਾ ਪ੍ਰੋਗਰਾਮ ਬੜਾ ਚੰਗਾ ਹੈ ਅੱਛਾ ਹੋਰ ਕੀ ਕਹੋਗੇ ਕੁਝ ਕਹੋਗੇ ਕਿ ਸਿਰਫ
1: ਹੱਸੋਗੇ
0: ਯਕੀਨ ਮਾਨੇ ਮੁਝੇ ਬੜੀ ਖੁਸ਼ੀ ਹੋ ਰਹੀ ਹੈ ਔਰ ਦੇਖੇ ਰੇਡੀਓ ਪਾਕਿਸਤਾਨ ਕੀ ਆਵਾਜ਼ ਪੂਰੇ ਗਲੋਬ ਪੇ ਜਾ ਰਹੀ ਹੈ ਪੂਰੀ ਦੁਨੀਆ ਮੇ ਜਾ ਰਹੀ ਹੈ ਔਰ ਜਰਮਨੀ ਕਹਾਂ ਪੇ ਜਰਮਨੀ ਔਰ ਕਹਾਂ ਪੇ ਪਾਕਿਸਤਾਨ ਔਰ ਹਮ ਇੱਕ ਸਾਥ ਬੈਠੇ ਬਾਤਚੀਤ ਕਰ ਰਹੇ ਹਾਂ ਪ੍ਰੋਗਰਾਮ ਕੋ ਇਕੱਠੇ ਸੁਣ ਰਹੇ ਹਾਂ ਗੱਲ ਗਈ ਹੈ ਰੁਕ ਪਰ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਹਮਨਾ ਬਹੁਤ ਸ਼ੁਕਰੀਆ ਤੁਸੀਂ ਏਡੀ ਦੂਰੋਂ ਜਰਮਨੀ ਤੋਂ ਸਾਡੇ ਪ੍ਰੋਗਰਾਮ ਵਿੱਚ ਕਾਲ ਕੀਤੀ ਹੈ ਔਰ ਯਕੀਨ ਕਰੋ ਸਾਨੂੰ ਤੁਹਾਡੇ ਨਾਲ ਤੁਹਾਡੀ ਕਾਲ ਨਾਲ ਤੁਹਾਡੇ ਆਉਣ ਨਾਲ ਸਭ ਬਹੁਤ ਖੁਸ਼ੀ ਹੋਈ ਹੈ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਹੈਲੋ
2: ਹੈਲੋ ਅਸਲਾਮ ਅਲੈਕੁਮ
0: ਵਾਲੇਕੁਮ ਸਲਾਮ ਕੀ ਹਾਲ ਚਾਲ ਅਬਦੁਲ ਮਹੀਦ ਠੀਕ ਠਾਕ ਆ ਗਰਮੀ ਬੜਾ ਮੁੜਕਾ ਬੜਾ ਆਉਂਦਾ ਮੈਂ ਤੈਨੂੰ ਬਰਫੀ ਚ ਮੁੜਕਾ ਪਾ ਪਾ ਕੇ ਬਰਫੀ ਬਣਾਈ ਜਾਂਦਾ ਮੇਰਾ ਭਰਾ ਹੈ
2: ਅਬਦੁਲ
0: ਹਮੀਦ ਯਕੀਨ ਕਰੋ ਮੇਰਾ ਕੱਲ ਮੈਨੂੰ ਇੰਨੀ ਗਰਮੀ ਲੱਗੀ ਇੰਨੀ ਗਰਮੀ ਲੱਗੀ ਮੈਂ ਫਿਰ ਸਾਰੇ ਘਰ ਵਾਲਿਆਂ ਨੂੰ ਕਿਹਾ ਮੈਂ ਕਿਹਾ ਮੈਨੂੰ ਸੱਤੂ ਬਣਾ ਕੇ ਦਿਓ ਮੈਂ ਸੱਤੂ ਵੀ ਨਰੇ
2: ਅੱਛਾ
0: ਹਾਂ ਫਿਰ ਬੜਾ ਮਜ਼ਾ ਆਇਆ ਸੱਤੂ ਪੀ ਕੇ ਔਰ ਉਹਦੇ ਨਾਲ ਗਰਮੀ ਵੀ ਦੂਰ ਹੋ ਗਈ
2: ਪੰਜਾਬੀ
0: ਤੁਸੀਂ ਮੁਸ਼ਕਿਲਾਂ ਪੇਸ਼ ਆਈਆਂ ਨੇ ਉਹਦੇ ਵਾਸਤੇ ਦੁਆ ਕੀਤੀ ਜੇ
2: ਰੱਬ
0: ਰਾਖਾ ਓਕੇ ਜੀ ਰੱਬ ਰਾਖਾ ਰੱਬ ਰਾਖਾ ਵਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਗਾਣੇ ਤੇ ਗਾਣਾ ਇੱਕ ਤੋਂ ਇੱਕ ਵੱਧ ਗਾਣਾ ਜ਼ਬਰਦਸਤ ਬੀਟ ਜ਼ਬਰਦਸਤ ਪ੍ਰੋਗਰਾਮ ਸੱਜਣ ਬੇਲੀ ਤੁਹਾਡਾ ਮੇਜ਼ਬਾਨ ਵਸੀਮ

0: Hello.
1: Abi yağla gözlü tiktakı.
2: O deri bulimör bani mumuşuz adı. O yasırat da sikisir o vaaz dendi. Cırrat niye insanı ku yasıran vaazdı ve. Ağız cısırat tu menü acı vaaz dedi diye. O ben tıbbır kacamadı dıkar ne maran.
1: ਓਏ ਅੱਜ ਕੱਲ ਪਾਣੀ ਪੀ ਲਿਆ ਕਰੋ ਮੈਂ ਤਰਿਆ ਪੀਣਾ ਬੁੱਲ ਫੇਰ ਸੁੱਕਦੇ ਸੁੱਕੇ ਦੇਣ
0: ਗਰਮੀ ਬੜੀ ਮੇਰੇ ਭਰਾ ਨੂੰ ਗਰਮੀ ਗਰਮੀ ਬੜੀ ਲੱਗਦੀ ਬਹੁਤੀ ਗਰਮੀ ਲੱਗਦੀ ਮੇਰੇ ਭਰਾ ਨੂੰ
1: ਬੜੀ ਖੁਸ਼ੀ ਹੋਈ ਹੈ ਜੀ ਹੁਣ ਨਿਕਾਲ ਮਿਲ ਗਈ ਹੋਰ ਖੁਸ਼ੀ ਹੋ ਗਈ ਯਕੀਨ ਕਰੋ ਬੜਾ ਦਿਲ ਖੁਸ਼ ਹੋ ਗਿਆ ਤੁਹਾਡਾ ਪ੍ਰੋਗਰਾਮ ਸੁਣਨ ਦੇ ਆ
0: ਠੀਕ ਹੋ ਗਿਆ
1: ਬੜਾ ਮਜ਼ਾ ਆ ਰਿਹਾ ਨੋਰੀ ਨਾਥ ਤੇ ਮੌਲਾ ਜੱਟ ਸੁਣ ਲਵੋ ਕਿਉਂਕਿ ਅੱਜ ਕੋਈ ਨੀ ਚੱਲਿਆ ਡਾਇਲੋਗ ਤੇ ਸ਼ਰਮ ਪਹਾੜ ਜਿੰਨੇ ਕੱਦ ਸਿਰ 6 ਫੁੱਟ ਦਾ ਰੱਬ ਨੂੰ ਕੋਈ ਤੇਰਾ ਸਿਰ ਸਮਾਨ ਨਾ ਲਾਵੇ ਮੈਂ ਤੇਰੇ ਟੋਟੇ ਕਰਦਾ ਕਰਦਾ ਤੇਰੇ ਸਿਰ ਤਿਕਰ ਪਹੁੰਚਿਆ ਤੇ ਸਵਾਦ ਤੇ ਆਵੇ
0: ਹਾਏ ਹਾਏ ਹਾਏ ਹਾਏ ਹਾਏ
1: ਓ ਨੂਰੀ ਹਲੇ ਵੀ ਵੇਲੇ ਮੇਰੀਆਂ
0: ਕਿਆ ਬਾਤ ਹੈ ਬਹੁਤ ਮਿਹਰਬਾਨੀ ਮੁਹੰਮਦ ਸ਼ਹਿਜ਼ਾਦ ਨੇ ਖੂਬ ਡਾਇਲੋਗ ਸੁਣਾਏ ਨੇ ਤੁਸੀਂ ਵੀ ਅਗਰ ਕੋਈ ਡਾਇਲੋਗ ਸੁਣਾਉਣਾ ਚਾਹੁੰਦੇ ਜੇ ਤਾਂ ਸੁਣਾ ਸਕਦੇ ਜੇ ਉਹ ਤੁਹਾਡਾ ਆਪਣਾ ਭਰਾ ਵਸੀਮ ਹੈ ਮੈਂ ਤੁਹਾਡਾ ਮੌਜੂਦ ਹੈਗਾ ਜੀ ਇਸ ਵੇਲੇ ਫਾਰਮੂਲਾ ਫਿਰ ਪਾਕਿਸਤਾਨ ਦੇ ਲੋਟੇਸ਼ਨ

0: ਲੋ ਜੀ ਨਾਮ ਵਨ ਵਨ ਐਫਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਰਾਈ ਦੀ ਆਵਾਜ਼ ਪ੍ਰੋਗਰਾਮ 'ਚ ਸ਼ਾਮਿਲ ਨਾ ਹੋਵੇ ਤੇ ਮਜ਼ਾ ਨਹੀਂ ਆਉਂਦਾ।
1: ਅੱਜ ਤੋਂ ਸਾਡੇ ਵੱਲੋਂ ਸ਼ਰਾਫਤ ਨੂੰ ਤਲਾਕ ਕੀਤਾ ਸੀ। ਅੱਜ ਤੱਕ ਸਾਰੀ ਦੁਨੀਆ ਸਾਨੂੰ ਬਦਮਾਸ਼ਾਂ ਦੀ ਸੀ। ਅੱਜ ਮੈਂ ਕਹਿੰਦਾ ਵਾਂ ਕਿ ਜੇ ਮੈਂ ਬਦਮਾਸ਼ਾਂ ਤੇ ਬੇਲ ਬਦਮਾਸ਼ੀ ਸਹੀ ਬਦਮਾਸ਼ੀ ਸਹੀ ਤੁਹਾਡੀ ਜਾ ਕੇ ਸ਼ਹਿਰ ਦੇ ਸਾਰੇ ਕੰਨ ਟੁੱਟਿਆਂ ਨੂੰ ਇੱਕ ਕਹਿ ਦੇ ਕਿ ਟੈਕਸ ਲੈ ਕੇ ਮੇਰੇ ਡੇਰੇ ਤੇ ਆ ਜਾਓ। ਅੱਜ ਮੈਂ ਬਦਮਾਸ਼ੀ ਦਾ ਅਖੀਰ ਕਰਦਾ।

0: listening to FM 101, Abale Bale Oshawa Shawa.
1: Hello.
2: Assalamu alaikum.
1: Wa alaikum assalam. Kaun hai?
2: ਜੱਟ ਵੈਸ਼ੀ ਹੋ ਗਏ
1: ਤੁਸੀਂ। ਐਡੇ ਆਰਾਮ ਨਾਲ ਜੱਟ ਵੈਸ਼ੀ ਹੋ ਜਾਵੇ ਤੇ ਕਾਟਾ ਹੀ ਕਾਦਾ ਹੈ। ਆ ਜਦੋਂ ਜੱਟ ਵੈਸ਼ੀ ਹੁੰਦਾ ਤੇ ਲੋਕੀ ਦੂਰ ਦੂਰ ਨੱਸ ਜਾਂਦੇ ਨੇ।
2: ਸਾਰੇ ਸ਼ਹਿਰ ਦੇ ਕੰਨ ਟੁੱਟਿਆਂ ਨੂੰ ਕਹਿੰਦੇ ਵਸੀਮ ਜੱਟ ਵੈਸ਼ੀ ਹੋਣ ਲੱਗੇ।
1: ਕੌਣ ਮੇਰੇ ਨਾਲ ਕੌਣ ਗੱਲ ਕਰ ਰਿਹਾ?
2: ਬੋਧੀ ਜੱਟ ਗੱਲ ਕਰ ਰਿਹਾ।
1: ਬੋਧੀ ਜੱਟ ਮੇਰਾ ਭਰਾ ਸ਼ਦਾਦਾ। ਆਪਣੇ ਰੇਡੀਓ ਦੀ ਆਵਾਜ਼ ਬੰਦ ਕਰ ਮੇਰਾ ਭਰਾ।
2: ਸਰ ਮਾਸ਼ਾਅੱਲਾ ਬੜਾ ਸੋਹਣਾ ਪ੍ਰੋਗਰਾਮ ਰੌਣਕਾਂ ਲਾਈਆਂ ਜੀ ਸਰ।
1: ਅੱਛਾ ਤੇ ਰੇਡੀਓ ਦੀ ਆਵਾਜ਼ ਵੀ ਤਾਂ ਬੰਦ ਕਰੋ ਨਾ।
2: ਸਰ ਕਰ ਦਿੱਤੀ।
1: ਹਾਂ ਤੇ ਮੈਨੂੰ ਇਹ ਦੱਸੋ ਕਿ ਲੋਕੀ ਇੱਕ ਦੂਸਰੇ ਨਾਲ ਕਿਉਂ ਖੇਂਦੇ ਪਏ ਨੇ, ਇੱਕ ਦੂਸਰੇ ਨਾਲ ਲੜਦੇ ਕਿਉਂ ਪਏ ਨੇ, ਕਿਉਂ ਮੁਹੱਬਤਾਂ ਖਤਮ ਹੁੰਦੀਆਂ ਜਾ ਰਹੀਆਂ ਨੇ?
2: ਸਰ ਮੁਹੱਬਤਾਂ ਇੰਝ ਖਤਮ ਹੁੰਦੀਆਂ, ਜਿਹੜੀਆਂ ਜੂਠਾਂ ਹੁੰਦੀਆਂ ਨੇ ਸਰ, ਜੂਠਾਂ ਹੀ ਹੁੰਦੀਆਂ ਨੇ। ਜਿਹੜੇ ਬੰਦੇ ਦੇ ਪੁੱਤਰ ਹੁੰਦੇ ਨੇ ਨਾ ਸਹੀ ਨਾਲ, ਉਹ ਬਿਲਕੁਲ ਨਹੀਂ ਦੂਰ ਹੁੰਦੇ ਸਰ।
1: ਤੇ ਫਿਰ ਇੰਨੇ ਸਾਰੇ ਬੰਦੇ ਦੇ ਪੁੱਤਰ ਕਿੱਥੋਂ ਲੱਭ ਕੇ ਲਿਆਈਏ? ਖਰਾਬ ਉਂਗਲਾਂ ਬਹੁਤੀਆਂ ਨੇ ਤੇ ਜਿਹੜੇ ਚੰਗੇ ਬੰਦੇ ਨੇ ਉਹ ਥੋੜੇ ਨੇ, ਇਹ ਕਿਉਂ ਹੋਏ?
2: ਸਰ ਬਿਲਕੁਲ, ਜਿਹੜੇ ਚੰਗੇ ਬੰਦੇ ਨੇ ਸਰ ਉਹ ਸ਼ਰਾਰੇ ਨੇ ਤੇ ਲੇਕਿਨ ਉਹ ਬਾਕੀ ਘੱਟ ਨੇ, ਤੇ ਜਿਹੜੇ ਜੂਠਾ ਨੇ ਉਹ ਬਿਲਕੁਲ ਬੇਬਾਹ ਨੇ ਸਰ।
1: ਅੱਛਾ ਤੇ ਫਿਰ ਉਹਨਾਂ ਨੂੰ ਸਹੀ ਕਰਨ ਦਾ ਤਰੀਕਾ ਦੱਸੋ
2: ਨਾ। ਸਾਡਾ ਟੂਰ ਤੇ ਅਸੀਂ ਨਹਾ ਰਹੇ ਹਾਂ ਸਰ, ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਕਿਆ ਬਾਤ ਹੈ, ਬੜਾ ਮਜ਼ਾ ਆ ਰਿਹਾ ਸਰ, ਤੁਸੀਂ ਗਾਣਾ ਬੜਾ ਜ਼ਬਰਦਸਤ ਲਾਇਆ।
1: ਓਏ ਹੋਏ ਹੋਏ, ਕਿਹੜੀ ਜਗ੍ਹਾ ਤੇ ਨਹਾ ਰਹੇ ਜੇ? ਖੂਹ ਤੇ?
2: ਬੰਦ
1: ਕਰੋ ਰੇਡੀਓ ਨੂੰ, ਓਏ ਕੱਢੋ ਗੱਡੀ, ਉਹ ਮੈਂ ਰਾਵੀ ਚੱਲਿਆ ਜਾ ਕੇ, ਮੈਂ ਅੰਬ ਚੂਪਨੇ ਨੇ।
2: ਸਰ ਖੈਰ ਹੋਵੇ, ਤਮਾਮ ਸੁਣਨ ਵਾਲਿਆਂ ਨੂੰ ਸਰ ਸਲਾਮ, ਭੀਤ ਭਾਈ ਆਏ ਸਨ ਤੇ ਸਾਡੇ ਮੁਗਲ ਸਾਹਿਬ ਨੇ ਤੇ ਆਪਣਾ ਰਾਜਾ ਚੌਧਰੀ ਸਲਾਮ ਆ ਨੀਲਾ ਆਪੀ ਨੂੰ ਤੇ ਫਰੀ ਆਪੀ ਸਾਡੇ ਵੀ ਆਉਣਗੇ ਲਾਜ਼ਮੀ।
1: ਚਲੋ ਚਲੋ,
2: ਕਮਲਨਾਥ ਆਪੀ ਨੇ ਸਲਾਮ, ਪਾਕਿਸਤਾਨ ਜਿੰਦਾਬਾਦ ਸਰ, ਜ਼ਬਰਦਸਤ ਪ੍ਰੋਗਰਾਮ, ਤੁਸੀਂ ਵਾਕਈ ਬੱਬਰ ਸ਼ੇਰ ਜੇ।
1: ਬੜੀ ਮਿਹਰਬਾਨੀ, ਅੱਲਾ ਹਾਫਿਜ਼। ਓਕੇ ਜੀ, ਮਰਮਲ ਐਫਐਮ ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ, ਇੱਕ ਹੋਰ ਗਾਣਾ।

ਚੌਕਾ ਦਿਲੀ ਨੇ ਗਾਣਾ ਗਾਇਆ ਸੀ। ਫਿਰ ਇੱਧਰ ਉੱਧਰ ਦੇ ਸਿੰਗਰਾਂ ਨੇ ਫਿਰ ਕਰਦੇ ਕਰਦੇ ਨਸੀਬੋ ਲਾਲ ਤੱਕ ਗਾਣਾ ਪਹੁੰਚ ਗਿਆ। ਜਿੰਨੇ ਵੀ ਗਾਇਆ, ਜਦੋਂ ਵੀ ਗਾਇਆ, ਗਾਣਾ ਸੁਪਰ ਹਿੱਟ ਰਿਹਾ। ਅੱਜ ਵੀ ਤੁਹਾਡੇ ਵਾਸਤੇ ਜਿਹੜਾ ਸਾਡੇ ਨਾਲ ਹੱਸ ਕੇ ਬੋਲਣਾ ਚਾਹੁੰਦਾ ਸਾਡੇ ਪ੍ਰੋਗਰਾਮ 'ਚ ਆ ਸਕਦਾ ਹੈ। 0-4-2-111-0-0-1-0-1 ਸਾਡਾ ਟੈਲੀਫੋਨ ਨੰਬਰ ਹੈ।

0: ਕਦੀ ਤੇ ਹੱਸ ਬੋਲ, ਕੌਣ ਹੈ ਸਾਡੇ ਨਾਲ, ਬੋਲ। ਹੈਲੋ,
1: ਅਸਲਾਮ ਅਲੈਕੁਮ ਸਰ, ਐਂਡ ਅਸਲਾਮ ਅਲੈਕੁਮ ਐਫ ਐਮ 101 ਰੇਡੀਓ ਪਾਕਿਸਤਾਨ ਸੇ ਸਰ, ਆਪਕੋ ਵੈਲਕਮ, ਖੁਸ਼ ਆਮਦੀ ਜੀ ਆਇਆਂ ਨੂੰ, ਅਹਿਲਨ ਵ ਸਹਿਲਨ ਮਰਹਬਾ ਬਲੀ ਕਰੀ ਆਇਆਂ ਨੂੰ, ਤੇ ਤੋ ਖੈਰ ਅਗਲੇ, ਕੈਸੇ ਹੈ ਸਰ ਆਪ?
0: ਬਿਲਕੁਲ ਠੀਕ ਹੋ ਗਿਆ, ਸ਼ੁਕਰੀਆ ਅੱਲਾ ਦਾ। ਤੁਸੀਂ ਸੁਣਾਓ, ਠੀਕ ਠਾਕ ਜੀ, ਫਸਟ ਕਲਾਸ ਜੀ?
1: ਅਲਹਮਦੁਲਿਲਾ ਸਰ।
0: ਲੋਕਾਂ ਨੂੰ ਆਪਣਾ ਨਾਂ ਦੱਸੋਗੇ? ਲੋਕਾਂ ਨੂੰ ਆਪਣਾ ਨਾਂ ਦੱਸੋਗੇ?
1: ਸਰ ਮੈਨੂੰ ਸਾਰੇ ਜਾਣਦੇ ਨੇ, ਮੈਨੂੰ ਅਮਾਰਾ ਬੇਗ ਕਹਿੰਦੇ ਨੇ।
0: ਅਮਾਰਾ ਬੇਗ ਨੂੰ, ਅਮਾਰਾ ਬੇਗ ਦਾ ਨਾਮ ਸੀ, ਅਮਾਰਾ ਬੇਗ ਦੇ ਮੂੰਹ ਚੋਂ ਸੁਣਨਾ ਚਾਹੁੰਦੇ ਸਾਂ। ਅਸੀਂ ਵੀ ਪਛਾਣਦੇ ਹਾਂ, ਸਜਾਣਦੇ ਹਾਂ ਸਾਡੇ ਰੈਗੂਲਰ ਲਿਸਨਰ ਜਿਹੜੇ ਨੇ। ਕੀ ਹਾਲ ਹੈ ਤੁਹਾਡਾ? ਠੀਕ ਠਾਕ ਜੀ,
1: ਬਹੁਤ ਸ਼ੁਕਰੀਆ, ਬਹੁਤ ਅੱਛਾ ਪ੍ਰੋਗਰਾਮ ਜੀ। ਅਲਹਮਦੁਲਿਲਾ ਮੈਂ ਠੀਕ ਹੂੰ ਸਰ। ਸਰ ਬਹੁਤ ਜ਼ਬਰਦਸਤ ਸ਼ੋਅ, ਬੜੇ ਦਿਨਾਂ ਬਾਅਦ ਤੁਸੀਂ ਆਏ ਹੋ, ਅਤੇ ਬੜਾ ਅੱਛਾ ਲੱਗਾ
0: ਇਮਾਨਦਾਰੀ
1: ਦੇ ਨਾਲ ਚੱਲ ਸਕਦੇ ਨੇ ਅੱਗੇ, ਅਗਰ ਅਸੀਂ ਲੋਕ ਹਰ ਇਨਸਾਨ ਦੇ ਨਾਲ ਸੱਚਾਈ ਦੇ ਨਾਲ ਇਮਾਨਦਾਰੀ ਨਾਲ ਚੱਲੀਏ ਤੇ ਫਿਰ ਤੇ ਜ਼ਰੂਰ ਪਾਇਦਾਰ ਰਹਿਣਗੇ, ਵਰਨਾ ਇਹ ਕਿਸੇ ਕੰਮ ਦੇ ਨਹੀਂ।
0: ਮਗਰ ਅਸੀਂ ਅਗਰ ਉੱਤੋਂ ਕਿਸੇ ਨਾਲ ਬੜੀ ਮੁਹੱਬਤ ਦਾ ਇਜ਼ਹਾਰ ਕਰਦੇ ਹਾਂ ਤੇ ਸਾਡੇ ਦਿਲ 'ਚ ਵੀ ਓਨੀ ਹੀ ਮੁਹੱਬਤ ਹੋਣੀ ਚਾਹੀਦੀ ਹੈ।
1: ਬੇਸ਼ੱਕ ਸਰ, ਲੇਕਿਨ ਅਗਰ ਅਸੀਂ ਕੋਈ ਮਾਣ ਨਾਲ ਕੋਈ ਰਿਸ਼ਤੇ ਨੂੰ ਬਣਾਉਂਦੇ ਹਾਂ ਤੇ ਕੁਛ ਗੱਲਾਂ ਨੇ ਅਸੀਂ ਮਾਣ ਨਾਲ ਕਰ ਵੀ ਦੇਈਦੀਆਂ ਨੇ ਤੇ ਫਿਰ ਉਹਨਾਂ ਦਾ ਪਾਸ ਵੀ ਰੱਖਣਾ ਚਾਹੀਦਾ।
0: ਬਿਲਕੁਲ ਠੀਕ ਹੈ, ਬੰਦਾ ਕਹਿ ਦਿੰਦਾ ਉਹ ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ, ਜਦੋਂ ਫਿਰ ਜਦੋਂ ਜਦੋਂ ਕੋਈ ਮੁਸ਼ਕਿਲ ਪੈਂਦੀ ਹੈ ਤੇ ਉਦੋਂ ਫਿਰ ਅਗਲਾ ਬੰਦਾ ਕਹਿੰਦਾ ਭਾਜੀ
1: ਵਹਾ ਦਿੰਦੇ।
0: ਹਾਂ, ਉਹ ਕਹਿੰਦਾ ਭਾਜੀ
1: ਵਹਾ ਦਿੰਦੇ ਨੇ ਕਿ ਅਸੀਂ ਅੰਦਰੋਂ ਕਿਸ ਤਰ੍ਹਾਂ ਦੇ ਹਾਂ
0: ਤੇ ਉਹ ਦੱਸਿਆ ਕਿਵੇਂ ਵਹਾਦਾ। ਉਹ ਕਹਿੰਦਾ, ਉਹ ਕਹਿੰਦਾ ਜਨਾਬ ਦੌੜ ਆਪਣੀ ਆਪਣੀ ਨਠੋ ਨਾ ਪਈ।
1: ਹਾਂਜੀ, ਫਿਰ ਉਹ ਵੀ ਦੱਸਦੇ ਆ ਨਾ ਕਿ ਸਾਡੀ ਤਰਬੀਅਤ ਕਿਸ ਤਰ੍ਹਾਂ ਦੀ ਹੋਈ ਹੈ, ਕਿ ਆਪਣੀ ਤਰਬੀਅਤ ਨੂੰ ਵੀ ਸਾਹਮਣੇ ਲੈ ਕੇ ਆਈਦਾ। ਤੇ ਸਰ ਬਹੁਤ ਵਧੀਆ ਸ਼ੋਅ, ਬਹੁਤ ਕਮਾਲ ਦਾ ਸ਼ੋਅ, ਸਪੈਸ਼ਲੀ ਮੇਰੇ ਅੰਕਲ ਜੀਰਾ ਸੁਣਦੇ ਪਏ ਨੇ, ਹਨੀਫ ਅੰਕਲ ਸੁਣਦੇ ਪਏ ਨੇ, ਇਹਨਾਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਅਤੇ ਅਸਲਾਮ ਅਲੈਕੁਮ। ਅਤੇ ਜਿੱਥੋਂ ਤੱਕ ਤੁਹਾਡੀ ਅਤੇ ਮੇਰੀ ਆਵਾਜ਼ ਆ ਰਹੀ ਹੈ, ਸਪੈਸ਼ਲੀ ਸ਼ਮਸੀ ਗਰੁੱਪ ਨੂੰ, ਰਜ਼ਾ ਬਾਈ, ਫਰੀ ਆਂਟੀ ਸਾਰੇ ਸੁਣਦੇ ਪਏ ਨੇ, ਇਹਨਾਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਸਲਾਮ। ਸਰ ਤੁਹਾਡੇ ਵਾਸਤੇ ਬਹੁਤ ਸਾਰੀਆਂ ਬੈਸਟ ਵਿਸ਼ਿਸ਼, ਸਲਾਮਤ ਰਹੋ, ਖੁਸ਼ ਵਸੋ।
0: ਆਮੀਨ, ਬਹੁਤ ਸ਼ੁਕਰੀਆ, ਤੁਸੀਂ ਵੀ ਖੁਸ਼ ਰਹੋ, ਅੱਲਾ ਹਾਫਿਜ਼, ਅੱਲਾ ਹਾਫਿਜ਼।

0: ਕਰ ਮਿਹਰਬਾਨੀਆਂ,
1: ਨਾ ਦੁੱਖਾਂ ਨਾ
0: ਨਾ ਦੁੱਖਾਂ ਵਿੱਚ ਰੋਲ ਵੇ, ਕਦੀ ਤੇ ਹੱਸ ਬੋਲ ਵੇ। ਤੇ ਫਿਰ ਅਗਰ ਅਸੀਂ ਮਨੋਵਰ ਦੀਪ ਦਾ ਨਾਂ ਲਈਏ ਤੇ ਫਿਰ ਚਿਹਰੇ ਤੇ ਮੁਖੜੇ ਦੇ ਉੱਤੇ ਹਾਸਾ ਨਾ ਆਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਾਹਿਬ? ਹੋ ਸਕਦਾ ਕਿ ਨਹੀਂ ਹੋ ਸਕਦਾ? ਆਓ ਫਿਰ ਮਨੋਵਰ ਦੀਪ ਦੀ ਆਵਾਜ਼ ਸੁਣੀਏ।
2: ਫੁੱਲਾਂ ਦੀ ਛੇਜ ਤੇ ਸੋਹਣਾ ਲੱਗਦਾ ਤੇ ਤੁਸੀਂ ਇੱਥੇ ਰੜੇ ਤੇ ਕੱਢ ਕੇ ਬਹਿ ਗਏ।
1: ਯਾਦ ਕਰਾ ਦਿੱਤਾ ਸੀ, ਅਸਲ ਗੱਲ ਇਹ ਜਦੋਂ ਨਾ ਮੇਰੇ ਦਿਲ ਨੇ ਤੁਹਾਨੂੰ ਆਪਣਾ ਰਾਂਝਾ ਮੰਨ ਲਿਆ,
2: ਮੇਰੇ ਅੰਦਰ ਤੇ ਮੱਝਾਂ ਚਰਦੀਆਂ
1: ਸ਼ੁਰੂ ਹੋ ਗਈਆਂ ਜੀ। ਉਹ ਮੈਂ ਕਿਹਾ ਕਿ ਮੱਝ ਤਲ ਟੋਡੀ ਨਾ ਕੱਢ ਮਾਰੇ, ਇਸ ਰਾਂਝੇ ਨੂੰ ਛੱਡੋ ਤੇ ਮੈਨੂੰ ਆਪਣਾ ਮਿਰਜ਼ਾ ਜੱਟ ਸਮਝ ਲਓ।
2: ਖੁਦਾ ਦਾ ਵਾਸਤਾ, ਮੇਰਾ ਪਰਾ ਸ਼ਮੀਰ ਬੜਾ ਸਖਤ ਹੈ, ਉਹ ਤੀਰ ਮਾਰ ਮਾਰ ਕੇ ਤੁਹਾਡੇ ਸੀਨੇ ਛੱਤੀ ਕਰ ਦੇਗਾ, ਫਿਰ ਗਾਂਦੇ ਫਿਰੋਗੇ ਆਏ ਬੁਰਾ ਦਿੱਤਾ ਇਰਾਨ ਸਾਹਿਬਾ, ਮੇਰਾ ਦਰਦ ਸੀ

0: ਅਮੀਰ ਤੇ ਅਦਾਕਾਰਾ ਨੀਲੋ ਬੇਗਮ ਦੇ ਉੱਤੇ ਗਾਣਾ ਪਿਕਚਰਾਈਜ਼ ਹੋਇਆ ਔਰ ਕਾਲਰ ਆਏ ਸੀ ਆ ਕੇ ਚਲੇ ਗਏ ਨੇ ਇੰਤਜ਼ਾਰ ਕਰ ਕਰਕੇ ਅਤੇ ਤੁਸੀਂ ਵੀ ਸਾਡੇ ਪ੍ਰੋਗਰਾਮ 'ਚ ਕਰ ਸਕਦੇ ਜੇ ਕਾਲ ਜਿਸ ਤਰ੍ਹਾਂ ਕਾਲ ਪਹੁੰਚੀ ਹੈ। ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ
0: ਜੀ, ਕੌਣ
1: ਸਰ, ਕਿਆ ਹਾਲ ਹੈ? ਤਬੀਅਤ ਠੀਕ ਹੈ?
0: ਨਾ ਬਿਲਕੁਲ ਠੀਕ ਹੈ, ਕੌਣ ਹੈ?
1: ਮੈਂ ਸਹੀ ਬੋਲਿੰਦਾ ਪਿਆ ਸੱਖਰ ਤੋਂ, ਗੁਲਾਮ ਮੁਹੰਮਦ ਬੋਲਿੰਦਾ ਪਿਆ ਸਹੀ ਤੁਹਾਡੇ ਨਾਲ।
0: ਸੱਖਰ ਤੋਂ ਗੁਲਾਮ ਮੁਹੰਮਦ
1: ਜੀ ਸਹੀ।
0: ਹਾਂ ਗੁਲਾਮ ਮੁਹੰਮਦ, ਕੀ ਹਾਲ ਹੈ? ਠੀਕ ਠਾਕ ਹੈ ਬਾਬਾ, ਬਿਲਕੁਲ ਠੀਕ ਜੇ ਨਾ।
1: ਥੋੜੀ
0: ਜੀ ਇੰਟੈਲੀਜੈਂਸ ਮੈਨੂੰ ਵੀ ਦੇ ਦਿਓ, ਥੋੜੀ ਜਿਹੀ ਮੈਨੂੰ ਵੀ ਦੇ ਦਿਓ, ਹੋਰ ਕੀ ਕਹੋਗੇ?
1: ਹੋਰ ਬਸ, ਤੁਹਾਡਾ ਪ੍ਰੋਗਰਾਮ ਅੱਜ ਪਹਿਲੀ ਦਫਾ ਸੁਣਦਾ ਪਿਆ ਵਾ ਤੇ ਤੁਹਾਡਾ ਪ੍ਰੋਗਰਾਮ ਬਿਲਕੁਲ ਜ਼ਬਰਦਸਤ ਲੱਗਦਾ ਪਿਆ ਵਾ।
0: ਬੜੀ ਮਿਹਰਬਾਨੀ ਜਨਾਬ ਸੱਖਰ, ਤੁਸੀਂ ਸਾਨੂੰ ਕਾਲ ਕੀਤੀ ਹੈ। ਯਕੀਨ ਕਰੋ ਕਦੀ ਕਦੀ ਮੈਂ ਕਰਾਚੀ ਜਾਂਦਾ ਹੁੰਦਾ ਨਾ ਗੱਡੀ ਦੇ ਵਿੱਚ ਬਹਿ ਕੇ ਟ੍ਰੇਨ ਤੇ ਸੱਖਰ ਦੇ ਉੱਤੇ ਗੱਡੀ ਰੁਕਦੀ, ਕਹਿੰਦੇ ਸੱਖਰ ਆ ਗਿਆ, ਸੱਖਰ ਆ ਗਿਆ। ਹੁਣ ਤੁਸੀਂ ਅੰਦਰ ਬਹਿ ਕੇ ਚਾਹ ਪੀਵੋ, ਹੈ ਨਾ? ਅਸੀਂ ਸੱਖਰ ਦੇ ਰੇਲਵੇ ਸਟੇਸ਼ਨ ਨੂੰ ਮੈਂ ਵੇਖਿਆ ਹੈ।
1: ਬਿਲਕੁਲ ਬਿਲਕੁਲ, ਤੁਸੀਂ ਆ ਜਾਓ, ਤੁਹਾਨੂੰ ਚਾਹ ਪਿਵਾਵਾਂਗੇ।
0: ਬੜੀ ਮਿਹਰਬਾਨੀ, ਮੈਨੂੰ ਇਹ ਦੱਸੋਗੇ ਸਾਡਾ ਟੌਪਿਕ ਇਹ, ਲੋਕੀ ਇੱਕ ਦੂਸਰੇ ਕੋਲੋਂ ਦੂਰ ਕਿਉਂ ਹੁੰਦੇ ਜਾ ਰਹੇ ਨੇ, ਰਿਸ਼ਤਿਆਂ 'ਚ ਉਹ ਤਾਕਤ ਕਿਉਂ ਨਹੀਂ ਰਹਿ ਗਈ, ਜਿਹੜਾ ਉਹ ਮੁਹੱਬਤ ਕਿਉਂ ਨਹੀਂ ਰਹਿ ਗਈ ਜਿਹੜੀ ਪਹਿਲੇ ਸੀ?
1: ਪਹਿਲੇ ਯਾਰ ਬਹੁਤੀ ਮੁਹੱਬਤ ਸੀ ਤੇ ਹੁਣ ਮੁਹੱਬਤ ਘੱਟ ਇਸ ਲਈ ਹੁੰਦੀ ਜਾ ਰਹੀ ਹੈ ਤਾਂ ਹੁਣ ਰਿਸ਼ਤੇ ਤਾਂ ਉਹੇ ਹੀ ਨੇ ਪਰ ਬਸ ਕੁਆਲਿਟੀ ਦੀ ਕਮੀ ਹੈ ਯਾਰ। ਮੈਨੂੰ ਅੱਜ ਇੱਕ ਰਿਕੁਐਸਟ ਕਰਦਾ ਪਿਆ ਤੁਹਾਨੂੰ, ਸ਼ਫਾਉਲਾ ਦਾ ਗਾਣਾ ਤਾਂ ਮੈਨੂੰ ਸੁਣਾ ਦਿਓ।
0: ਪਤਾ ਕੀ ਹੈ, ਕੋਈ ਥੋੜ੍ਹੀ ਜਿਹੀ ਪ੍ਰੋਬਲਮ ਹੈ ਮੇਰੇ ਕੋਲ, ਮੈਂ ਅੱਜ ਫਰਮਾਇਸ਼ ਹੀ ਨਹੀਂ ਗਾਣਾ ਕੋਈ ਵੀ ਲਾ ਸਕਦਾ, ਮੇਰੇ ਕੋਲ ਇਸ ਵੇਲੇ ਕਮੀ ਹੈ ਗਾਣਿਆਂ ਦੀ।
1: ਕੋਈ ਗੱਲ ਨਹੀਂ, ਫਿਰ ਕੋਈ ਪੰਜਾਬੀ ਮਸੂਦ ਰਾਣਾ ਦਾ ਲਾ ਦਿਓ।
0: ਮੈਂ ਕੋਸ਼ਿਸ਼ ਕਰਦਾ, ਠੀਕ ਹੈ?
1: ਠੀਕ ਹੈ ਸਹੀ, ਵੱਡੀ ਮਿਹਰਬਾਨੀ,
0: ਬਹੁਤ ਸ਼ੁਕਰੀਆ ਮੇਰੇ ਭਰਾ ਦਾ, ਬਹੁਤ ਸ਼ੁਕਰੀਆ ਬਾਬਾ। ਕਾਲ ਅਗਲੇ ਪ੍ਰੋਗਰਾਮ 'ਚ ਵੀ ਕਾਲ ਕਰਨੀ ਹੈ ਮੈਨੂੰ ਫਿਰ ਯਾਦ ਦੇ ਨਾਲ, ਹੈ ਨਾ?
1: ਮੈਂ ਬਿਲਕੁਲ ਕਾਲ ਇਨਸ਼ਾ ਅੱਲਾ ਤਵਾਂਖੇ ਕੰਦੋ।
0: ਚਲ ਬੜੀ ਬੜੀ ਡੇਰਾ ਮਿਹਰਬਾਨੀ ਦਾ, ਓਕੇ। ਜਾਣ ਵਾਲਿਆ ਤੈਨੂੰ ਮੈਂ ਸੁਣਾ ਨਾ ਸਕੀ ਦਿਲ ਵਾਲੀ ਗੱਲ ਵੇ। Another beautiful evergreen song is coming your way. 242 on the dial machine. ਤੇ ਮੈਂ ਤੁਹਾਡਾ ਪ੍ਰਮਿਸ ਬਣੂ ਸੀ, ਮੈਂ ਤੁਹਾਡੇ ਨਾਲ ਹੈਗਾ ਜੇ 3 ਵਜੇ ਤੱਕ। ਇੱਕ ਤੋਂ ਇੱਕ ਸੁਪਰ ਹਿੱਟ ਗਾਣਾ ਸਿਰਫ ਤੁਸੀਂ 101 FM ਪਾਕਿਸਤਾਨ ਦੇ ਲੋਟ

0: जी माहौल थोड़ा जहा उदास हो गया, देखते हैं लाइन ते कौन मौजूद ने। हेलो जनाब आलू गोश्त हरा हरा धनिया पाया
1: अच्छा
0: अजकल मुरझाया ही लभदा है
2: ਬੜੀ ਮਿਹਰਬਾਨੀ ਤੁਹਾਡੀ ਆਜਨਾ ਮੈਨੂੰ ਯਾਦ ਬੜੀ ਆਈ ਹੈ ਤੇ ਫਿਰ ਮੈਂ ਇਸ ਲਈ ਮੈਂ ਕਿਹਾ ਅੱਜ ਵਸੀਮ ਭਾਈ ਨਾਲ ਗੱਲ ਕਰਕੇ ਬੜੀ ਖੁਸ਼ੀ ਕੀਤੀ ਬੜੀ ਮਿਹਰਬਾਨੀ ਤੁਹਾਨੂੰ ਪਤਾ ਹੈ ਤੁਹਾਡਾ ਵੱਡਾ ਸ਼ੋਅ ਫਿਰ ਉਹਦੀਆਂ ਕਾਲਾਂ ਵੱਡੇ ਲੋਕ ਆਉਂ
0: ਨਹੀਂ ਤੁਸੀਂ ਆਹ ਮਾਸ਼ਾਅੱਲਾ ਬੜੇ ਵੱਡੇ ਜੇ, ਬੜੇ ਪਿਆਰੇ ਜੇ, ਬੜੀ ਮੁਹੱਬਤ ਕਰਦੇ ਜੇ ਸਾਡੇ ਨਾਲ, ਤੁਹਾਡੀ ਕਾਲ
2: ਸਰ ਤੁਸੀਂ ਸਾਡੇ ਨਾਲ ਮੁਹੱਬਤ ਕਰਦੇ ਹੋ, ਅਸੀਂ ਛੋਟੇ ਵੀਰਾਂ ਵੀਰਾਂ ਤੁਹਾਡੇ ਵੱਲ ਵੇਖ ਰਹੇ ਹੁੰਦੇ ਹਾਂ ਕਿ ਵਸੀਮ ਬਾਈ ਦੀਆਂ ਮੁਹੱਬਤਾਂ ਕਦੋਂ ਆਉਣੀਆਂ ਨੇ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ,
0: ਆਮੀਨ
2: ਆਮੀਨ, ਤੁਹਾਡੇ ਲਿਸਨਰ ਨੂੰ ਵੀ ਸਲਾਮਤ ਰੱਖੇ, ਮਾਸ਼ਾਅੱਲਾ ਸੋਹਣੇ ਕਾਲਰ। ਔਰ ਰਿਸ਼ਤਿਆਂ ਦੀ ਦੂਰੀ ਤੇ ਤੁਸੀਂ ਗੱਲ ਕਰਦੇ ਪਏ ਹੋ, ਇਹ ਚੀਜ਼ ਨਹੀਂ ਹੁੰਦੀ ਕਿ ਜਿਹੜੀ ਰਿਸ਼ਤਿਆਂ ਦੂਰ ਕਰਦੀ ਹੈ, ਕਿ ਅਸੀਂ ਇੱਕ ਦੂਸਰੇ ਨੂੰ ਵਕਤ ਨਹੀਂ ਦਿੰਦੇ ਤੇ ਫਿਰ ਸਾਡੇ ਵਿੱਚ ਦੂਰੀ ਪੈਦਾ ਹੋ ਜਾਂਦੀ, ਅਸੀਂ ਇੱਕ ਦੂਸਰੇ ਤੇ ਸਾਫ ਨਹੀਂ ਕਰਦੇ ਤਾਂ ਵੀ ਰਿਸ਼ਤਿਆਂ ਦੂਰੀ ਪੈਦਾ ਹੋ ਜਾਂਦੀ, ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ। ਤੇ ਕੋਈ ਵਕਤ ਦੀ ਦੂਰੀ ਤੂੰ ਆਪਣੇ ਰਿਸ਼ਤੇ ਨੂੰ ਖੋ ਪਾਉਂਦਾ, ਕੋਈ ਟਰੱਸਟ ਦੀ ਵਜ੍ਹਾ ਤੂੰ ਖੋ ਪਾਉਂਦਾ, ਕੋਈ ਹੋਰ ਚੀਜ਼ਾਂ ਤੂੰ ਖੋ ਪਾਉਂਦਾ, ਫਿਰ ਇਹ ਇਸ ਤਰ੍ਹਾਂ ਇੱਕ ਸਿਲਸਿਲਾ ਚੱਲ ਪਿਆ। ਲੇਕਿਨ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਣੇ ਰਿਸ਼ਤਿਆਂ ਨੂੰ ਸਮਝਣਾ ਚਾਹੀਦਾ ਔਰ ਉਹਨਾਂ ਨੂੰ ਪ੍ਰੋਪਰ ਟਾਈਮ ਦੇਣਾ ਚਾਹੀਦਾ ਔਰ ਉਹਨਾਂ ਨਾਲ ਵਕਤ ਗੁਜ਼ਾਰਨਾ ਚਾਹੀਦਾ।
0: ਬਹੁਤ ਹੀ ਖੂਬਸੂਰਤ, ਬਹੁਤ ਅੱਛੀ ਗੱਲ ਕੀਤੀ ਤੁਸੀਂ, ਬੜਾ ਮਜ਼ਾ ਆਇਆ।
2: ਤੇ ਮੇਰੇ ਵੱਲੋਂ ਸਭ ਲਿਸਨਰ ਨੂੰ ਅਸਲਾਮ ਅਲੈਕੁਮ, ਸਾਰੇ ਵੱਡੇ ਛੋਟੇ ਭੈਣਾਂ ਭਰਾਵਾਂ ਨੂੰ, ਤੇ ਸਾਇਕੀ ਲੋਕ ਆਉਂਦੇ ਨੇ ਬੜਾ ਚੰਗਾ ਲੱਗਦਾ, ਜਿਹੜੇ ਕੋ ਦੋ ਚਾਰ ਲੋਕ ਸਾਡੇ ਹਿੰਦ ਲਿਸਨਰ।
0: ਮਗਰ ਮੇਰੀ ਮੇਰੀ ਮੇਰੀ ਮੈਨੂੰ ਬੜਾ ਅਫਸੋਸ ਹੁੰਦਾ ਕਿ ਮੈਂ ਸਰਾਇਕੀ ਨਹੀਂ ਬੋਲ ਸਕਦਾ, ਮਗਰ ਮੇਰਾ ਦਿਲ ਬੜਾ ਕਰਦਾ ਕਿ ਮੈਂ ਜ਼ਰੂਰ ਸਰਾਇਕੀ ਬੋਲਾਂ ਔਰ ਸਿੱਖਾਂ ਵੀ।
2: ਸਰ ਤੁਸੀਂ ਤੁਸੀਂ ਜਦੋਂ ਸਰਾਇਕੀ ਸੁਣਦੇ ਹੋ ਨਾ, ਉਹ ਵੇਲੇ ਜਦੋਂ ਥੋੜੀ ਥੋੜੀ ਲਵੈਂਦੇ ਹੋ, ਥੋੜਾ ਥੋੜੀ ਕੋਸ਼ਿਸ਼ ਕਰਦੇ, ਸਾਨੂੰ ਉਸ ਟਾਈਮ ਬੜੀ ਚਾਸ ਆਉਂਦੀ ਹੈ।
0: ਸੱਜਣਾ ਸੀ ਖਟਰ ਸੀ ਹੈ। ਲੋਕੋ ਲੋਕੋ

0: 6 ਮਿੰਟ ਰਹਿ ਗਏ ਪੀਐਮ ਦੇ ਵੇਲਾ ਖਤਮ ਹੋਣ ਦੇ ਵਿੱਚ ਔਰ ਦੇਖਦੇ ਹਾਂ 6 ਮਿੰਟਾਂ ਦੇ ਵਿੱਚ ਸਾਡੇ ਨਾਲ ਲੈਣ ਦਿੱਤੇ ਕੌਣ ਮੌਜੂਦ ਹੈ। ਅਸਲਾਮ ਅਲੈਕੁਮ।
1: ਹੈਲੋ, ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਰੋਜ਼ੀ ਗੱਲ ਵੀ ਕਰਨੀ
0: ਹੈ ਜੀ। ਰੋਜ਼ੀ ਰਿਜ਼ਵਾਨਾ ਜੀ, ਮੈਂ ਤੁਹਾਨੂੰ ਬਿਲਕੁਲ ਪਛਾਣ ਲਿਆ ਸੀ ਤੁਹਾਡੀ ਆਵਾਜ਼ ਤੋਂ। ਕੀ ਹਾਲ ਹੈ ਤੁਹਾਡਾ? ਠੀਕ ਠਾਕ ਜੀ, ਫਸਟ ਕਲਾਸ ਜੀ?
1: ਜੀ ਅੱਲਾਹ ਦਾ ਸ਼ੁਕਰ, ਮੈਂ ਠੀਕ ਹਾਂ, ਖੈਰੀਅਤ ਨਾਲ ਹਾਂ। ਬਸ ਹਮ ਪ੍ਰੋਗਰਾਮ ਤੁਹਾਡਾ ਹੁਣੇ ਹੁਣੇ ਮੈਂ ਟਿਊਨ ਕੀਤਾ ਸੀ।
0: ਅੱਛਾ।
1: ਔਰ ਬੜੇ ਦਿਨਾਂ ਬਾਅਦ, ਕਿਉਂਕਿ ਪ੍ਰੋਗਰਾਮ ਹੋ ਰਿਹਾ
0: ਜੀ ਜੀ,
1: ਤੇ ਲੇਕਿਨ ਐਸਾ ਕਿ ਹਮੇਸ਼ਾ ਹੀ ਸੁਣਦੀ ਹਾਂ, ਜਿਸਲੇ ਵੀ ਟਾਈਮ ਮਿਲਦਾ ਜ਼ਰੂਰ ਸੁਣਦੀ
0: ਹਾਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
1: ਐਸਾ ਕਿ ਕਾਲ ਨਹੀਂ ਮਿਲਦੀ, ਉਹ ਇੱਕ ਅਲੱਗ ਗੱਲ ਹੈ, ਕੋਸ਼ਿਸ਼ ਵੀ ਕਰਨੀ ਹੈ, ਅਗਰ ਮਿਲ ਜਾਏ। ਅੱਜ ਵੀ ਕੋਸ਼ਿਸ਼ ਤੇ ਕਰਨੀ ਸਾਂ ਤੇ ਇਤਫਾਕ ਨਾਲ ਮਿਲੀ ਗਈ।
0: ਹਾਂ, ਨਹੀਂ ਨਹੀਂ, ਬੜੀ ਅੱਛੀ ਗੱਲ ਹੈ ਜੀ। ਔਰ ਯਕੀਨ ਕਰੋ, ਮੈਨੂੰ ਬੜੀ ਖੁਸ਼ੀ ਹੋ ਰਹੀ ਤੁਹਾਡੀ ਕਾਲ ਆਈ ਹੈ। ਸਾਡੇ ਜਿਹੜੇ ਸੀਨੀਅਰ ਲਿਸਨਰਸ ਨੇ, ਸੁਣਨ ਵਾਲੇ ਨੇ, ਸਾਡੇ ਸਾਹਮਣੇ ਨੇ ਜਦੋਂ ਸਾਨੂੰ ਕਾਲ ਕਰਦੇ ਨੇ, ਬੜਾ ਮਜ਼ਾ ਆਉਂਦਾ ਉਹਨਾਂ ਦੀ ਆਵਾਜ਼ ਸੁਣ ਕੇ, ਉਹਨਾਂ ਦੀਆਂ ਗੱਲਾਂ ਸੁਣ ਕੇ।
1: ਜੀ, ਬਹੁਤ ਸ਼ੁਕਰੀਆ। ਸਾਨੂੰ ਵੀ ਅੱਛਾ ਲੱਗ ਰਿਹਾ ਹੈ ਤੁਹਾਨੂੰ ਸੁਣਨਾ, ਆਪਣੇ ਸੀਨੀਅਰ ਪ੍ਰੈਜ਼ੈਂਟਰਸ ਨੂੰ ਸੁਣਨਾ ਬਹੁਤ ਪਸੰਦ ਹੈ ਸਾਨੂੰ ਵੀ, ਮਾਸ਼ਾਅੱਲਾ, ਕਿਉਂਕਿ ਇੱਕ ਕੰਨਾਂ ਨੂੰ ਵੀ ਆਦਤ ਹੈ ਔਰ ਤੁਹਾਡੇ ਅੰਦਾਜ਼ ਦੇ ਗੁਫ਼ਤਗੂ ਵੀ ਬੜਾ ਮਾਸ਼ਾਅੱਲਾ ਐਸਾ ਹੁੰਦਾ, ਸੁਲਝਾਇਆ ਔਰ ਜ਼ਬਰਦਸਤ, ਤੇ ਅੱਛਾ ਲੱਗਦਾ ਹੈ ਸੁਣਨਾ। ਸਰ, ਅਸੀਂ ਔਨ ਏਅਰ ਜਾ ਸਕਦੇ ਹਾਂ?
0: ਤੁਸੀਂ ਔਨ ਏਅਰ ਹੀ ਜੇ, ਸਾਰੀਆਂ ਗੱਲਾਂ ਔਨ ਏਅਰ ਜਾ ਰਹੀਆਂ ਨੇ।
1: ਅੱਛਾ ਅੱਛਾ, ਫਿਰ ਤਾਂ ਠੀਕ ਹੈ ਨਾ। ਤੇ ਮਾਸ਼ਾਅੱਲਾ, ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਅੱਛਾ ਔਰ ਅੱਛਾ ਲੱਗਦਾ ਪਿਆ ਸੁਣ ਕੇ। ਔਰ ਸੌਂਗ ਦੀ ਸਿਲੈਕਸ਼ਨ ਜ਼ਰਾ ਪੁਰਾਣੀ ਹੁੰਦੀ ਹੈ, ਕਿਉਂਕਿ ਲੇਕਿਨ ਇਹ ਕਿ
0: ਇਸ ਪ੍ਰੋਗਰਾਮ ਦਾ ਜਿਹੜਾ ਨਾ ਰਿਵਾਈਵਲ ਹੈ ਜੀ, ਪੁਰਾਣੇ ਸੌਂਗਸ ਦਾ ਨਵੇਂ ਲੋਕਾਂ ਨੂੰ ਸੁਣਾਉਣ ਵਾਸਤੇ
1: ਵੀ
0: ਜੀ।
1: ਫਿਲਮਾਂ ਵੀ ਪੁਰਾਣੀਆਂ, ਕਿਉਂਕਿ ਪੰਜਾਬੀ ਜਿਹੜੀਆਂ ਨੇ ਉਹਨਾਂ ਦੇ ਡਾਇਲੋਗ,
0: ਹਾਂਜੀ, ਇਹ ਪੁਰਾਣੀਆਂ ਚੀਜ਼ਾਂ ਚੁੱਕੇ ਗਾਇਬ ਹੁੰਦੀਆਂ ਜਾ ਰਹੀਆਂ ਨੇ, ਇਹਨਾਂ ਨੂੰ 101 FM ਨੇ ਜ਼ਿੰਦਾ ਰੱਖਿਆ, ਲੋਕਾਂ ਨੂੰ ਸੁਣਾਉਂਦਾ ਰਹਿੰਦਾ ਹੈ ਤਾਂ ਕਿ ਲੋਕ ਪੁਰਾਣੇ ਖੂਬਸੂਰਤ ਮਿਊਜ਼ਿਕ ਨੂੰ ਇੰਜੋਏ ਕਰ ਸਕਣ ਔਰ ਦੇਖ ਸਕਣ ਕਿ ਕਿੰਨਾ ਖੂਬਸੂਰਤ ਕੰਮ ਹੋਇਆ ਸਾਡੇ ਫਿਲਮ ਇੰਡਸਟਰੀ ਦੇ ਵਿੱਚ।
1: ਲੇਕਿਨ ਐਸੇ ਹੈ ਕਿ ਜਿਨ੍ਹਾਂ ਨੇ ਨਹੀਂ ਸੁਣਿਆ ਉਹਨਾਂ ਵਾਸਤੇ ਤਾਂ ਬਿਲਕੁਲ ਬਿਲਕੁਲ ਐਸੇ ਗੱਲ ਠੀਕ ਹੈ। ਲੇਕਿਨ ਬਹਿਰਹਾਲ ਅੱਛਾ ਲੱਗਦਾ ਸੀ ਪਿਆ ਪ੍ਰੋਗਰਾਮ, ਇਹ ਨਹੀਂ ਕਿ ਕੋਈ ਐਸੀ ਗੱਲ, ਹਮੇਸ਼ਾ ਇਹਦੀ ਤਰ੍ਹਾਂ ਬਹੁਤ ਬਿਹਤਰੀਨ ਪ੍ਰੋਗਰਾਮ ਹੁੰਦਾ ਔਰ ਬਹੁਤ ਅੱਛਾ ਲੱਗਦਾ ਸਾਨੂੰ ਸੁਣ ਕੇ। ਤੇ ਸਰ ਜੀ, ਕੋਈ ਖਾਸ ਟੋਪਿਕ ਤੇ ਨਹੀਂ ਸੀ ਨਾ
0: ਜੀ? ਟੌਪਿਕ ਬਸ ਇਹੋ ਸੀ ਕਿ ਮਤਲਬ ਲੋਕ ਇੱਕ ਦੂਸਰੇ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਨੇ ਰਿਸ਼ਤਿਆਂ ਦੇ ਚ, ਉਹ ਪਹਿਲੇ ਵਾਲੀ ਗਰਮਜੋਸ਼ੀ ਕਿਉਂ ਨਹੀਂ ਹੈਗੀ?
1: ਐਸੇ ਵਾਸਤੇ ਕਿ ਅਸੀਂ ਥੋੜੇ ਜੇ, ਜਿਵੇਂ ਕਹਿੰਦੇ ਨਾ, ਮਾਦਾ ਪ੍ਰੈਸ ਹੋ ਗਿਆ ਥੋੜਾ ਜਿਹਾ, ਮਤਲਬ ਹਰ ਕੋਈ ਆਪਣੀ ਆਪਣੀ ਨਫਸਾ ਨਫਸੀ ਆਪਣਾ ਆਪਣਾ ਆਪ ਹੀ ਬਸ ਪੈ ਗਿਆ ਹੁਣ, ਹੋਰ ਕਿਸੇ ਦੀ ਕੋਈ ਹੋ ਰਹੀ ਨਹੀਂ ਦਿਲਾਂ ਚ ਉਸ ਤਰ੍ਹਾਂ ਦੀ ਨਾ, ਤੇ ਮੇਨ ਵਜ੍ਹਾ ਤੇ ਸਭ ਤੋਂ ਜ਼ਿਆਦਾ ਇਹੀ ਲੱਗਦੀ ਹੈ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਰਿਜ਼ਵਾਨਾ ਜੀ, ਰੋਜ਼ ਰਿਜ਼ਵਾਨਾ ਜੀ, ਬਹੁਤ ਸ਼ੁਕਰੀਆ ਕਿ ਤੁਸੀਂ ਕਾਲ ਕੀਤੀ। ਟਾਈਮ ਬਿਲਕੁਲ ਖਤਮ ਹੋ ਰਿਹਾ, ਇਨਸ਼ਾਅੱਲਾ ਤੁਸੀਂ ਮੇਰੇ ਰਾਤ ਵਾਲੇ ਪ੍ਰੋਗਰਾਮ ਚ ਕਾਲ ਕਰਨਾ, ਉਹਦੀ ਡਿਟੇਲ ਨਾਲ ਗੱਲ ਕਰਾਂਗੇ। ਥੈਂਕ ਯੂ,
1: ਜ਼ਰੂਰ ਇਨਸ਼ਾਅੱਲਾ ਤਾਲਾ। ਅੱਲਾ ਹਾਫਿਜ਼,
0: ਅੱਲਾ ਹਾਫਿਜ਼। ਓਕੇ ਜੀ, 101 FM ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਉਸਤਾਦ ਜੀਰੇ ਵਾਸਤੇ, ਮੁਹੰਮਦ ਸ਼ਹਿਜ਼ਾਦ ਵਾਸਤੇ, ਹਨੀਫ ਡਰਾਈਵਰ ਵਾਸਤੇ, ਅਨੀਲਾ ਜੀ ਵਾਸਤੇ, ਸਾਰੇ ਸੁਣਨ ਵਾਲਿਆਂ ਵਾਸਤੇ, ਰਜ਼ਾ ਚੌਧਰੀ ਵਾਸਤੇ, ਉਹਨਾਂ ਦੀ ਕਾਲ ਨਹੀਂ ਹੈ ਅੱਜ, ਉਸਤਾਦ ਜੀਰੇ ਵਾਸਤੇ, ਬੋਧੀ ਜੱਟ ਵਾਸਤੇ, ਸੀਮਾ ਜੀ ਵਾਸਤੇ, ਹਨੀਫ ਡਰਾਈਵਰ ਵਾਸਤੇ ਔਰ ਹਮਨਾ ਵਾਸਤੇ, ਸ਼ਹਿਜ਼ਾਦ ਵਾਸਤੇ। ਇਹ ਖੂਬਸੂਰਤ ਜਿਹਾ ਗਾਣਾ 101 FM ਦੇ ਲੋਸਟ ਸਟੇਸ਼ਨ ਦੇ ਪ੍ਰੋਗਰਾਮ ਦੇ ਆਖਿਰ 'ਚ।

ਲੋ ਜਨਾਬ, ਮੈਨੂੰ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਇਨਸ਼ਾਅੱਲਾ ਬੁੱਧੀ ਰਾਤ ਨੂੰ 2 ਵਜੇ ਤੋਂ ਲੈ ਕੇ ਸੁਬਾਹ 4 ਵਜੇ ਤੱਕ ਮੇਰਾ ਤੁਹਾਡਾ ਸਾਥ ਰਹੇਗਾ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ, ਔਰ ਰਿਸ਼ਤਿਆਂ ਦੇ ਵਿੱਚ ਖਲੂਸ ਦੇ ਵਿੱਚ ਕਮੀ ਇਸ ਵਾਸਤੇ ਹੋ ਰਹੀ ਹੈ ਕਿ ਸਭ ਨੂੰ ਆਪਣੀ ਆਪਣੀ ਪੈ ਗਈ ਹੈ। ਅਗਰ ਅਸੀਂ ਦੂਸਰੇ ਦਾ ਖਿਆਲ ਰੱਖਾਂਗੇ ਆਪਣੇ ਤੋਂ ਵੱਧ ਕੇ, ਤਾਂ ਫਿਰ ਦੂਰੀਆਂ ਆਪਣੇ ਆਪ ਦੂਰ ਹੋ ਜਾਣਗੀਆਂ, ਬਲਕਿ ਦੂਰੀਆਂ ਆਉਣਗੀਆਂ ਹੀ ਨਹੀਂ। ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਤੱਕ। ਆਪਣੇ ਮੇਜ਼ਬਾਨ ਵਸੀਮ ਅਹਿਮਦ ਨੂੰ ਰੱਬ ਰਾਖਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: आपने FM 101 ट्यून किया।
2: Keep smiling and drive carefully, okay?
3: Okay.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.
2: Shukriya, aapne FM 101 tune kiya.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.
2: Shukriya, aapne FM 101 tune kiya.

0: सुर और संगीत साजो आवाज आपका मनपसंद रेडियो चैनल एफएम 101
1: जिथे जिथे एफएम दी आवाज उथे उथे साइमा दा सलाम पहुंचे सोने भैन भ्राओ तुहाडी मेज़बान साइमा तुहाडे लई हर्बलिस्ट एक्सपर्ट सुलेमान दे तिब्बी मशवरे लैके हाजिर खिदमत है ते उम्मीद करदी है कि प्रोग्राम तुहाडे लई सेहतमंदी दा सबब बन रहा होएगा भैणा ते भ्राओ हर चीज़ दा एक मुल हुंदा है लेकिन सेहत ऐसी नियमत है जिदा कोई मुल नहीं ये अनमोल चीज़ है जिदे नाल जिंदगी दी हर खुशी ते हर सुख वबस्ता है साडी सोहणे रब अगे दुआ है कि अल्लाह ताला तुहानू हमेशा सेहतमंद रखे ते तुसी अपनी लाइफ नू सेहतमंदी दे नाल भरपूर इंजॉय करो आमीन सुम आमीन सोहणे भैण भराओ सेहतमंद रहण लई जरूरी है कि बंदा अपनी तबीयत ते गौर करे अपनी अलामत ते नज़र रखे ते रब ना करे जे तबीयत च जरा जी ना खुशगवार तब्दीली महसूस होवे ते फौरन ही इलाज वल तवज्जो करे भैणा ते भराओ बीमारी की मुकम्मल तशखीस ते बेहतरीन इलाज के हवाले नाल तुहानू मालूमात फराहम करन लई असी अपने स्टूडियो दे विच मुल्क दे नामवर तबीब जनाब प्रोफेसर हर्बल एक्सपर्ट सुलेमान साहब नू मदू कीता होया ते आओ मिलने आ यूनानी मेडिकल कॉलेज दे साबिक वाइस प्रिंसिपल ते हर्बल एक्सपर्ट जनाब प्रोफेसर सुलेमान साहब नू सुलेमान साहब जी आया नू ते बहुत बहुत शुक्रिया कि तुसी साडे प्रोग्राम दी शान ते साडे मान विच इजाफा कीता
2: साइमा जी शुक्रिया की कोई गल नहीं मेरे लिए तो खुशी की गल है कि सोहने रब ने मैनू अपने भैन भरावों की खिदमत का मौका दिता है तो सोहना रब मेरी इस कोशिश में कामयाबी अता फरमाए तो इन नतीजे हर मरीज़ तो हर मरीजा शफाए कामला अता फरमाए
1: आमीन आमीन सुम आमीन जी तो सोहना रब मैनू भी इस काबिल रखे कि मैं अपने भैन भरावों के ईमेल तो एस एम एस इसी तरह पढ़ती रहा तो उन्होंने तिब्बी मशवरे पहुँचाती रहा फिर एक बार कह दव आमीन
2: वैसे साइमा जी मैं जी दुआ मंगी है ਉਹਦੇ ਵਿੱਚ ਵੀ ਤੁਸੀਂ ਸ਼ਾਮਿਲ ਹੋ
1: ਅੱਛਾ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਫਿਰ ਵੀ ਦੂਜੀ ਵਾਰੀ ਦੁਆ ਜ਼ਰੂਰੀ ਹੈ ਸੁਲੇਮਾਨ ਸਾਹਿਬ
2: ਜੀ
1: ਖਾਣ ਪੀਣ ਦਾ ਸ਼ੌਕ ਤੇ ਹਰ ਕਿਸੇ ਨੂੰ ਹੁੰਦਾ ਹੈ ਨਾ
2: ਜੀ ਜੀ ਕਿਉਂ ਨਹੀਂ
1: ਮੈਨੂੰ ਵੀ ਬੜਾ ਪਰ ਮੈਂ ਐਸੇ ਬੰਦੇ ਵੀ ਵੇਖੇ ਨੇ ਜਿਹੜੇ ਹਰ ਵੇਲੇ ਹੀ ਕੁਝ ਨਾ ਕੁਝ ਖਾਂਦੇ ਰਹਿੰਦੇ ਨੇ ਸੁਲੇਮਾਨ ਸਾਹਿਬ ਇਹੋ ਜਿਹੇ ਲੋਕਾਂ ਲਈ ਕੋਈ ਪੈਗਾਮ ਹੈ ਵੇ
2: ਸਹਿਮਾ ਜੀ ਇਹੋ ਜਿਹੇ ਲੋਕਾਂ ਲਈ ਪੈਗਾਮ ਨਹੀਂ ਬਲਕਿ ਵਾਰਨਿੰਗ ਹੋਣੀ ਚਾਹੀਦੀ ਹੈ ਕਿ ਉਹ ਇਸ ਆਦਤ ਨੂੰ ਫੌਰੀ ਤੌਰ 'ਤੇ ਛੱਡ ਦੇਣ ਨਹੀਂ ਤਾਂ ਉਹਨਾਂ ਦੀ ਸਿਹਤ ਬਰਬਾਦ ਹੋ ਜਾਏਗੀ ਸਾਇਮਾ ਜੀ ਕਿਸੇ ਸਿਆਣੇ ਦਾ ਕੌਲ ਹੈ ਕਿ ਖਾਧੇ ਉੱਤੇ ਖਾਈਏ ਨਾ ਅਤੇ ਖਾ ਕੇ ਕਦੀ ਨਹਾਈਏ ਨਾ ਯਾਨੀ ਖਾਣ ਤੋਂ ਬਾਅਦ ਚੀਜ਼ ਖਾਣਾ ਅਤੇ ਖਾਣੇ ਦੇ ਬਾਅਦ ਨਹਾਉਣਾ ਇਹ ਦੋਨੇ ਹੀ ਅਮਲ ਬਹੁਤ ਹੀ ਖਤਰਨਾਕ ਨੇ ਜਿਹੜੇ ਬਿਮਾਰੀ ਪੈਦਾ ਕਰਦੇ ਨੇ
1: ਬਿਲਕੁਲ ਸੁਲੇਮਾਨ ਸਾਹਿਬ ਵਾਹ ਵਾਹ ਤੁਸੀਂ ਤਾਂ ਬੜੇ ਸਿਆਣੇ ਹੋ ਵਾਹ ਵਾਹ ਵਾਹ ਸਭ ਤੋਂ ਵੱਡੀ ਬਿਮਾਰੀ ਤਾਂ ਮੈਂ ਸਮਝਦੀ ਸੀ ਮੋਟਾਪਾ ਹੈ ਜਿਹੜਾ ਜ਼ਿਆਦਾ ਖਾਣ ਨਾਲ ਹੁੰਦਾ ਹੈ ਲੇਕਿਨ ਇਹ ਦੇਖੋ ਤੁਸੀਂ ਕਿਹੋ ਜਿਹੇ ਤਰਕੀਬਾਂ ਦੱਸੀਆਂ ਕਿਹੋ ਜਿਹੀਆਂ ਪਰਹੇਜ਼ਾਂ ਵਾਹ ਵਾਹ ਵਾਹ
2: ਜੀ ਬਿਲਕੁਲ ਸਹਿਮਾ ਜੀ ਅਤੇ ਜਦੋਂ ਮੋਟਾਪਾ ਆ ਜਾਏ ਅਤੇ ਫਿਰ ਸਮਝੋ ਕਿ ਹਰ ਬਿਮਾਰੀ ਨੂੰ ਇਨਵੀਟੇਸ਼ਨ ਮਿਲ ਗਿਆ ਹੈ ਅਤੇ ਜਿਸਮ ਬਣ ਗਿਆ ਬਿਮਾਰੀਆਂ ਦਾ ਡੇਰਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਅੱਲਾਹ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਾਏ ਆਮੀਨ ਆਮੀਨ ਸੁਲੇਮਾਨ ਸਾਹਿਬ
2: ਜੀ
1: ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਐਸ ਐਮ ਐਸ ਹੈ ਉਹ ਮੈਂ ਹਾਜ਼ਰ ਕਰਦੀ ਹਾਂ ਜਿਹੜੀ ਸਾਡੀ ਇੱਕ ਭੈਣ ਹੋਰਾਂ ਨੇ ਲਿਖਿਆ ਫਰਮਾਉਂਦੀਆਂ ਨੇ ਕਿ ਮੇਰਾ ਵੇਟ ਕਾਫੀ ਜ਼ਿਆਦਾ ਲਓ ਜੀ ਉਹੀ ਗੱਲ ਹੋ ਗਈ ਉਹੀ ਗੱਲ ਨਿਕਲਿਆ ਕਹਿੰਦੇ ਮੇਰਾ ਵੇਟ ਜ਼ਿਆਦਾ ਹੋ ਗਿਆ ਹਾਲਾਂਕਿ ਮੈਂ ਬਹੁਤ ਜ਼ਿਆਦਾ ਡਾਇਟਿੰਗ ਕਰਦੀ ਹਾਂ
2: ਅੱਛਾ
1: ਮੈਂ ਬਹੁਤ ਪਰੇਸ਼ਾਨ ਹਾਂ ਸੁਲੇਮਾਨ ਸਾਹਿਬ ਹਰਬਲ ਦਵਾਈਆਂ ਨਾਲ ਮੇਰੀ ਇਹ ਪ੍ਰੋਬਲਮ ਠੀਕ ਹੋ

0: ਰਹਿ ਗਈ।
1: ਭੈਣ ਜੀ, ਸੋਹਣੇ ਰੱਬ ਦੀ ਇਹ ਖਾਸ ਕਰਮ ਨਵਾਜ਼ੀ ਹੈ ਕਿ ਉਹਨੇ ਜੜੀ ਬੂਟੀਆਂ ਨੂੰ ਇਨਸਾਨ ਵਾਸਤੇ ਬਾਇਸੇ ਸ਼ਿਫਾ ਬਣਾਇਆ ਹੈ, ਅਤੇ ਬਸ ਜੜੀ ਬੂਟੀਆਂ ਦੇ ਬਾਰੇ 'ਚ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਇਨ ਮੇ ਮੌਤ ਕੇ ਸਵਾ ਹਰ ਬਿਮਾਰੀ ਕਾ ਇਲਾਜ ਮੌਜੂਦ ਹੈ। ਮੇਰੀ ਪਿਆਰੀ ਭੈਣ, ਮੈਂ ਇੱਕ ਹੋਰ ਚੰਗੀ ਜਿਹੀ ਗੱਲ ਦੱਸ ਦੇਵਾਂ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਮੋਟਾਪਾ ਦੂਰ ਹੋ ਜਾਂਦਾ ਹੈ ਬਲਕਿ ਇਹ ਕਤਈ ਬੇਜ਼ਰਰ ਹੈ, ਲਿਹਾਜ਼ਾ ਬੇਫਿਕਰ ਹੋ ਕੇ ਇਸ ਇਲਾਜ ਨੂੰ ਅਪਣਾਇਆ ਜਾ ਸਕਦਾ ਹੈ। ਮੇਰੀ ਪਿਆਰੀ ਭੈਣ, ਜੇ ਤੁਸੀਂ ਇਲਾਜ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਮਤਲਬ ਫਰਮਾਓ, ਮੈਂ ਤੁਹਾਡੇ ਲਈ ਮੁੰਤਖਬ ਮੌਜੂ ਖੁਰਾਕ ਵੀ ਤਰਤੀਬ ਦੇਵਾਂਗਾ ਅਤੇ ਹਤਿਆਤੀ ਤਦਾਬੀਰ ਵੀ ਦੱਸਾਂਗਾ ਅਤੇ ਆਲਾ ਦਰਜੇ ਦੀ ਹਰਬਲ ਦਵਾਈ ਵੀ ਤਜਵੀਜ਼ ਹੋ ਜਾਵੇਗੀ ਜਿਹਦੇ ਨਾਲ ਜਿਸਮ ਦੀ ਅਜ਼ਾਫੀ ਚਰਬੀ ਤਹਿਲੀਲ ਹੋ ਜਾਵੇਗੀ, ਨਿਜ਼ਾਮੇ ਜਿਗਰ ਅਤੇ ਮੇਦੇ ਨੂੰ ਤਕਵੀਅਤ ਮਿਲੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਛੁਟਕਾਰਾ ਮਿਲ ਜਾਵੇਗਾ। ਭੈਣ ਜੀ, ਇੱਕ ਗੱਲ ਯਾਦ ਰੱਖੋ ਕਿ ਬਾਅਦ ਲੋਕਾਂ ਨੂੰ ਡਾਇਟਿੰਗ ਦੀ ਵਜ੍ਹਾ ਨਾਲ ਮੋਟਾਪੇ ਦੀ ਪ੍ਰੋਬਲਮ ਹੋ ਜਾਂਦੀ ਹੈ, ਲਿਹਾਜ਼ਾ ਡਾਇਟਿੰਗ ਦੀ ਬਜਾਏ ਮੁਨਾਸਬ ਅਤੇ ਮੌਜੂ ਗਜ਼ਾ ਲੈਣੀ ਚਾਹੀਦੀ ਹੈ ਅਤੇ ਨਾਲ ਹੀ ਇਸ ਹਰਬਲ ਦਵਾਈ ਜਿਹੜੀ ਜੜੀ ਬੂਟੀਆਂ ਦੀ ਅਵਤਾਇਸ਼ ਨੂੰ ਰੋਕੇ ਉਹ ਵੀ ਨਾਲ ਇਸਤੇਮਾਲ ਕਰਨੀ ਚਾਹੀਦੀ ਹੈ।
0: ਜੀ ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਡਾਇਟਿੰਗ ਛੱਡੋ ਅਤੇ ਮੁਕੰਮਲ ਇਲਾਜ ਵੱਲ ਤਵੱਜੋ ਕਰੋ ਤਾਂ ਕਿ ਇਸ ਪ੍ਰੋਬਲਮ ਤੋਂ ਮੁਕੰਮਲ ਨਿਜਾਤ ਮਿਲ ਸਕੇ। ਸੁਲੇਮਾਨ ਸਾਹਿਬ
1: ਜੀ, ਜੀ
0: ਮੈਨੂੰ ਗੱਲ ਸਮਝ ਨਹੀਂ ਆਉਂਦੀ, ਕੁਝ ਲੋਕ ਮੋਟਾਪੇ ਤੋਂ ਪਰੇਸ਼ਾਨ ਨੇ ਅਤੇ ਕੁਝ ਲੋਕਾਂ ਨੂੰ ਆਪਣੇ ਦੁਬਲੇਪਨ ਅਤੇ ਸੁੱਕੇ ਜਿਸਮ ਦੀ ਵਜ੍ਹਾ ਨਾਲ ਟੈਨਸ਼ਨ ਹੈ।
1: ਜੀ ਜੀ
0: ਸੁਲੇਮਾਨ ਸਾਹਿਬ, ਬੰਦੇ ਨੂੰ ਤਾਂ ਕਿਸੇ ਤਰ੍ਹਾਂ ਚੈਨ ਹੀ ਨਹੀਂ ਹੁੰਦਾ, ਇਹਦਾ ਕੀ ਇਲਾਜ ਹੈ?
1: ਸਹਿਮਾ ਜੀ, ਮੋਟਾਪਾ ਅਤੇ ਹੱਦ ਤੋਂ ਜ਼ਿਆਦਾ ਜਿਸਮ ਦਾ ਸੁੱਕਣਾ ਦੋਨੇ ਹੀ ਤਿੱਬੀ ਮਸਲੇ ਨੇ।
0: ਹਾਂਜੀ,
1: ਇਹ ਦੋਨੋਂ ਮਸਲੇ ਤਵੱਜੋ ਅਤੇ ਇਲਾਜ ਮੰਗਦੇ ਨੇ। ਜਦੋਂ ਇਹਨਾਂ ਦੋਨਾਂ ਬਿਮਾਰੀਆਂ ਦਾ ਇਲਾਜ ਹੋ ਜਾਏ ਤਾਂ ਬੰਦੇ ਨੂੰ ਸ਼ਿਫਾ ਮਿਲ ਜਾਏਗੀ ਅਤੇ ਆਪੇ ਚੈਨ ਆ ਜਾਏਗਾ।
0: ਜੀ ਬਿਲਕੁਲ, ਇਹ ਗੱਲ ਤੁਸੀਂ ਠੀਕ ਕਹੀ ਹੈ ਕਿ ਬੇਚੈਨੀ ਅਤੇ ਬਿਮਾਰੀ ਦੀ ਵਜ੍ਹਾ ਨਾਲ ਇਨਸਾਨ ਪਰੇਸ਼ਾਨ ਰਹਿੰਦਾ।
1: ਹਾਂਜੀ
0: ਸੁਲੇਮਾਨ ਸਾਹਿਬ, ਸਾਨੂੰ ਈਮੇਲ ਭੇਜੀਏ। ਮੁਬੱਸ਼ਰ ਹਫੀਜ਼ ਸਾਹਿਬ ਨੇ ਲਿਖਦੇ ਨੇ ਕਿ ਮੇਰੀ ਉਮਰ 23 ਸਾਲ ਹੈ ਮਗਰ ਜਿਸਮ ਇੰਨਾ ਦੁਬਲਾ ਪਤਲਾ ਬਲਕਿ ਸੁੱਕਾ ਹੈ ਕਿ ਮੈਂ 15 ਸਾਲ ਦਾ ਲੱਗਣਾ ਵਾਂ। ਸੁਲੇਮਾਨ ਸਾਹਿਬ, ਅਸੀਂ ਘਰ ਦੇ ਵਿੱਚ ਬਹੁਤ ਅੱਛੀ ਅਤੇ ਭਰਪੂਰ ਗਜ਼ਾ ਜਿਹੜੀ ਨਾ ਖਾਂਦੇ ਹਾਂ, ਕਿਸੇ ਸ਼ਹਿਰ ਦੀ ਕਮੀ ਨਹੀਂ। ਇਹਦੇ ਬਾਵਜੂਦ ਮੇਰੀ ਜਿਸਮਾਨੀ ਹਾਲਤ ਸਾਰੇ ਘਰ ਵਾਲਿਆਂ ਲਈ ਫਿਕਰਮੰਦੀ ਦਾ ਸਬਬ ਬਣੀ ਹੋਈ ਹੈ।
1: ਜੀ ਜੀ,
0: ਪਤਾ ਨਹੀਂ ਮੈਨੂੰ ਕਮਜ਼ੋਰੀ ਕਿਉਂ ਮਹਿਸੂਸ ਹੁੰਦੀ ਹੈ, ਦਿਲ ਕਰਦਾ ਕਿ ਆਰਾਮ ਕਰਦਾ ਰਹਾਂ, ਹਰ ਵੇਲੇ ਥੱਕਣ ਅਤੇ ਤਬੀਅਤ ਸੁਸਤ ਰਹਿੰਦੀ ਹੈ। ਸੁਲੇਮਾਨ ਸਾਹਿਬ, ਇਹ ਵੀ ਕਹਿੰਦੇ ਨੇ ਕਿ ਮੈਂ ਅੱਜ ਕੱਲ੍ਹ ਰੋਜ਼ਾਨਾ ਰੋਗਨੇ ਜ਼ੈਤੂਨ, ਰੋਗਨੇ ਬਦਾਮ, ਇੰਜੀਰ ਅਤੇ ਖਜੂਰ ਇਸਤੇਮਾਲ ਕਰ ਰਿਹਾ। ਇਹ ਚੀਜ਼ਾਂ ਮੇਰੇ ਲਈ ਠੀਕ ਨੇ, ਬਰਾਏ ਮਿਹਰਬਾਨੀ ਜੇ ਮੁਮਕਿਨ ਹੋਵੇ ਤਾਂ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਠੀਕ ਹੋ ਜਾਵੇ। ਸੁਲੇਮਾਨ
1: ਸਾਹਿਬ,
0: ਇੰਨਾ ਕੁਝ ਖਾ ਕੇ ਵੀ?
1: ਦੇਖੋ ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਬੇਸ਼ੱਕ ਚੰਗੀ ਖੁਰਾਕ ਚੰਗੀ ਸਿਹਤ ਲਈ ਜ਼ਰੂਰੀ ਹੈ, ਲੇਕਿਨ ਗਜ਼ਾ ਵੀ ਉਦੋਂ ਹੀ ਜੁਜ਼ੇ ਬਦਨ ਬਣਦੀ ਹੈ ਜਦੋਂ ਬਦਨੀ ਨਿਜ਼ਾਮ ਅਤੇ ਆਜ਼ਾਦ ਦੀ ਕਾਰਕਰਦਗੀ ਠੀਕ ਹੋਵੇ।
0: ਹਾਂਜੀ,
1: ਮਸਲਾ ਇਹ ਵੇ ਕਿ ਤੁਹਾਨੂੰ ਯੂਰਨ ਵਿੱਚ ਗੈਰ ਤਬੀਅਤ ਕੈਫੀਅਤ ਦਾ ਸਾਹਮਣਾ ਹੈ ਜਿਹਦੀ ਵਜ੍ਹਾ ਨਾਲ ਗਜ਼ਾ ਕੁਵਤ ਬਖਸ਼ ਸਾਬਤ ਨਹੀਂ ਹੋ ਰਹੀ ਕਿਉਂਕਿ ਤੁਹਾਡੇ ਉਜ਼ਲਾਤ ਕਮਜ਼ੋਰੀ ਵੱਲ ਗਮਜ਼ਦ ਨੇ। ਬੇਟਾ ਜੀ, ਤੁਸੀਂ ਆਪਣੀ ਮੌਜੂਦਾ ਗਜ਼ਾ ਨੂੰ ਫੌਰਨ ਤਰਕ ਕਰੋ ਕਿਉਂਕਿ ਇਹ ਗਜ਼ਾ ਤੁਹਾਡੇ ਲਈ ਮੌਜੂ ਨਹੀਂ, ਇਹਦੇ ਨਾਲ ਜਿਸਮ ਦੀ ਹਿੱਦਤ ਵੱਧ ਜਾਏਗੀ। ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਾਈ ਹੈ, ਇਸ ਦਵਾ ਨਾਲ ਯੂਰਨ ਦੀ ਤਬਈ ਹਾਲਤ ਜਿਹੜੀ ਹੈ ਨਾ ਉਹ ਸਹੀ ਹੋ ਜਾਏਗੀ, ਅਸਾਬ ਅਤੇ ਉਜ਼ਲਾਤ ਨੂੰ ਕੁਵਤ ਮਿਲੇਗੀ, ਜਿਗਰ ਅਤੇ ਮੇਦਾ ਦਰੁਸਤ ਹੋ ਜਾਏਗੇ ਅਤੇ ਜਿਹਦੇ ਬਾਅਦ ਗਜ਼ਾ ਜੁਜ਼ੇ ਬਦਨ ਹੋ ਕੇ ਤੁਹਾਡਾ ਜਿਸਮ ਸਡੋਲ ਅਤੇ ਭਰ ਜਾਏਗਾ। ਲਿਹਾਜ਼ਾ ਇਹਦੇ ਨਾਲ ਹੀ ਹਰ ਕਿਸਮ ਦੀ ਕਮਜ਼ੋਰੀ ਅਤੇ ਥਕਣ ਵੀ ਦੂਰ ਹੋ ਜਾਏਗੀ ਇਨਸ਼ਾਅੱਲਾ।
0: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਭੈਣ ਅਤੇ ਭਰਾਓ, ਤੁਹਾਡੀ ਈਮੇਲ ਅਤੇ SMS ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਔਰ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਤੁਹਾਡੇ ਤਿੱਬੀ ਮਸ਼ਵਰੇ ਤੁਹਾਨੂੰ ਦੇ ਰਹੇ ਨੇ, ਪਰ ਉਸ ਤੋਂ ਪਹਿਲੇ ਅੱਧੀ ਛੁੱਟੀ ਹੋ ਗਈ ਏ, ਇਸ ਲਈ ਹੁਣ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 042-377-2710। ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਭੈਣਾਂ ਅਤੇ ਭਰਾਓ, ਪਤਾ ਤੁਸੀਂ ਨੋਟ ਕਰ ਲਿਆ, ਨੰਬਰ ਤੁਸੀਂ ਨੋਟ ਕਰ ਲਿਆ, ਹੁਣ ਦੁਬਾਰਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੀ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ ਦਾ। ਸੁਲੇਮਾਨ ਸਾਹਿਬ
1: ਜੀ, ਜੀ
0: ਹਰ ਇਨਸਾਨ ਦੇ ਕੋਲ ਦਿਲ ਔਰ ਦਿਮਾਗ ਹੁੰਦੇ ਨੇ, ਬੰਦੇ ਕੋਲ ਦੋ ਚੀਜ਼ਾਂ ਮੌਜੂਦ ਨੇ ਅਤੇ ਗੱਲ ਕਿਹਦੀ ਮੰਨਣੀ ਚਾਹੀਦੀ ਹੈ?
1: ਸਹਿਮਾ ਜੀ ਦਿਲ ਖੁਆਇਸ਼ਾਤ ਦਾ ਮਰਕਜ਼ ਹੈ
0: ਤੇ
1: ਦਿਮਾਗ ਖੁਆਇਸ਼ਾਤ ਨੂੰ ਬੈਲੈਂਸ ਕਰਦਾ ਹੈ। ਮਸਲਨ ਦਿਲ ਕਰਦਾ ਹੈ ਕਿ ਬੰਦੇ ਕੋਲ ਬਹੁਤ ਸਾਰੀ ਦੌਲਤ ਹੋਵੇ, ਹੁਣ ਦਿਮਾਗ ਦੱਸੇਗਾ ਕਿ ਦੌਲਤ ਕਿਸ ਤਰ੍ਹਾਂ ਹਾਸਲ ਹੋ ਸਕਦੀ ਹੈ, ਇਹਦਾ ਸਹੀ ਤਰੀਕਾ ਕੀ ਹੈ ਅਤੇ ਗਲਤ ਤਰੀਕਾ ਕੀ ਹੈ। ਸਹਿਮਾ ਜੀ, ਦਿਮਾਗ ਦੇ ਬਗੈਰ ਕੀਤੇ ਗਏ ਫੈਸਲੇ ਅਮੂਮਨ ਗਲਤ ਅਤੇ ਨੁਕਸਾਨਦੇਹ ਹੁੰਦੇ ਨੇ।
0: ਓਹੋ, ਮੇਰਾ ਤਾਂ ਜੋ ਦਿਲ ਕਰਦਾ ਮੈਂ ਉਹ ਕਰਨੀ ਆ।
1: ਸਹਿਮਾ ਜੀ, ਹੁਣ ਥੋੜੀ ਦਿਮਾਗ ਨੂੰ ਵੀ ਜ਼ਹਿਮਤ ਦੇ ਲਿਆ ਕਰੋ।
0: ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ, ਇਹ ਤਾਂ ਬਹੁਤ ਜ਼ਰੂਰੀ ਹੈ ਸਲਮਾਨ ਸਾਹਿਬ। ਅਗਲੀ ਚੀਜ਼ ਜਿਹੜੀ ਈਮੇਲ ਹੈ ਉਹ ਰਿਆਜ਼ ਅਹਿਮਦ ਸਾਹਿਬ ਨੇ ਤਹਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰਾ ਛੋਟਾ ਭਾਈ ਜੀ ਦੀ ਸ਼ਾਦੀ ਨੂੰ ਤਕਰੀਬਨ 5 ਸਾਲ ਹੋ ਗਏ ਨੇ। ਬੇਔਲਾਦੀ ਦੀ ਬਿਮਾਰੀ ਦਾ ਸ਼ਿਕਾਰ ਹੈ। ਅਸੀਂ ਉਹਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਉਮੀਦ ਨਜ਼ਰ ਨਹੀਂ ਆਈ। ਹੁਣ ਸਾਰੇ ਇਹੀ ਕਹਿੰਦੇ ਨੇ ਕਿ ਬੱਚਾ ਗੋਦ ਲੈ ਲਓ। ਸੁਲੇਮਾਨ ਸਾਹਿਬ, ਮੈਂ ਆਪਣੇ ਭਾਈ ਦੀ ਰਿਪੋਰਟ ਵੀ ਕਰੀਏ, ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਅਸੀਂ ਇਸ ਮਸਲਾ ਕੋਈ ਹੱਲ ਹੈ ਜਾਂ ਨਹੀਂ। ਜੀ ਸੁਲੇਮਾਨ ਸਾਹਿਬ।
1: ਰਿਆਜ਼ ਭਾਈ, ਮੈਂ ਤੁਹਾਡੇ ਭਾਈ ਦੀ ਰਿਪੋਰਟਸ ਦੇਖੀਆਂ ਨੇ ਜਿਹਦੇ ਮੁਤਾਬਿਕ ਓਲੀਗੋਸਪਰਮੀਆ ਦਾ ਮਸਲਾ ਹੈ, ਯਾਨੀ ਸਹਿਬੇ ਔਲਾਦ ਕਰਨ ਵਾਲੇ ਸਪਰਮਸ ਵੀਕ ਹੋ ਚੁੱਕੇ ਨੇ। ਮੇਰੇ ਪਿਆਰੇ ਭਾਈ, ਇਹ ਤਾਂ ਮੁਕੰਮਲ ਤੌਰ 'ਤੇ ਕਾਬਲੇ ਇਲਾਜ ਬਿਮਾਰੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੇ ਭਾਈ ਦੀ ਪ੍ਰੋਬਲਮ ਅਜੇ ਤੱਕ ਠੀਕ ਕਿਉਂ ਨਹੀਂ ਹੋਈ। ਮੇਰੇ ਮੁਹਤਰਮ, ਸਾਡੇ ਹਰਬਲ ਇਲਾਜ ਨਾਲ ਤਾਂ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਬੇਔਲਾਦੀ ਤੋਂ ਛੁਟਕਾਰਾ ਮਿਲ ਗਿਆ ਹੈ। ਬਹਰਹਾਲ ਤੁਸੀਂ ਪਰੇਸ਼ਾਨ ਨਾ ਹੋਵੋ ਅਤੇ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ ਤਾਂ ਕਿ ਮੈਂ ਉਹਦੀ ਕੈਫੀਅਤ ਅਤੇ ਤਬੀਅਤ ਦੇ ਮੁਤਾਬਿਕ ਉਹਦੇ ਲਈ ਦਵਾਈ ਤਰਤੀਬ ਦੇ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਮਸਲਾ ਠੀਕ ਹੋ ਜਾਵੇਗਾ ਅਤੇ ਇਨਸ਼ਾਅੱਲਾ ਖੁਦਾ ਮੁਰਾਦਾਂ ਨੂੰ ਪੂਰਾ ਕਰੇਗਾ।
0: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਜੀ, ਕਿਉਂ ਨਹੀਂ। ਸੋਹਣਾ ਰੱਬ ਬਹੁਤ ਹੀ ਮਿਹਰਬਾਨ ਹੈ, ਉਹੀ ਬੇਮੁਰਾਦਾਂ ਨੂੰ ਬਾਮੁਰਾਦ ਕਰਦਾ। ਸੁਲੇਮਾਨ ਸਾਹਿਬ
1: ਜੀ, ਜੀ
0: ਕਸੋਟੀ ਦਾ ਇੱਕ ਹੋਰ ਸਵਾਲ ਪੁੱਛਾਂ?
1: ਜੀ ਜ਼ਰੂਰ ਪੁੱਛੋ, ਨਾਲ ਹੀ ਜੀ ਇਜ਼ਾਫਾ ਹੋ ਜਾਏਗਾ।
0: ਸੁਲੇਮਾਨ ਸਾਹਿਬ
1: ਜੀ, ਜੀ
0: ਫਲਾਂ ਵਿੱਚੋਂ ਕਿਹੜਾ ਫਲ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਸਭ ਤੋਂ ਜ਼ਿਆਦਾ ਅਨਮੋਲ?
1: ਸਹਿਮਾ ਜੀ, ਦੁਨੀਆ 'ਚ ਉਲਾ ਤੋਂ ਜ਼ਿਆਦਾ ਕੀਮਤੀ ਤੇ ਅਨਮੋਲ ਫਲ ਕੋਈ ਵੀ ਨਹੀਂ।
0: ਵਾਹ, ਬਿਲਕੁਲ ਠੀਕ, 100% ਨੰਬਰ ਤੁਹਾਨੂੰ ਦਿੰਦੀ ਹਾਂ। ਸੁਲੇਮਾਨ ਸਾਹਿਬ, ਉਲਾ ਤੋਂ ਜ਼ਿਆਦਾ ਕੋਈ ਸ਼ੈ ਕੀਮਤੀ ਨਹੀਂ ਹੋ ਸਕਦੀ। ਸੁਲੇਮਾਨ ਸਾਹਿਬ, ਅਗਲੀ ਜੀ ਜਿਹੜੀ ਈਮੇਲ ਹੈ ਉਹ ਸਾਨੂੰ ਭੇਜੀਏ ਰਾਗਿਬ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਕਮਜ਼ੋਰੀ, ਥੱਕਣ ਅਤੇ ਲੱਤਾਂ 'ਚ ਹਲਕਾ ਹਲਕਾ ਦਰਦ ਮਹਿਸੂਸ ਹੁੰਦਾ ਹੈ
1: ਜੀ, ਜੀ
0: ਅਤੇ ਭੁੱਖ ਹਾਲਾਂਕਿ ਬਹੁਤ ਲੱਗਦੀ ਹੈ ਅਤੇ ਮੈਂ ਕੁਝ ਨਾ ਕੁਝ ਖਾਂਦਾ ਹੀ ਰਹਿੰਦਾ ਵਾਂ, ਪਰ ਫਿਰ ਵੀ ਬਦਨੀ ਕਮਜ਼ੋਰੀ ਨੇ ਪਰੇਸ਼ਾਨ ਕੀਤਾ ਹੋਇਆ।
1: ਅੱਛਾ,
0: ਨੀਂਦ ਵੀ ਪੂਰੀ ਤਰ੍ਹਾਂ ਨਹੀਂ ਆਉਂਦੀ ਅਤੇ ਮੂੰਹ ਦਾ ਜ਼ਾਇਕਾ ਵੀ ਅਜੀਬ ਜਿਹਾ ਹੋ ਗਿਆ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ। ਸਲਮਾਨ ਸਾਹਿਬ,
1: ਭਾਈ ਜੀ, ਭੁੱਖ ਜ਼ਿਆਦਾ ਲੱਗਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਸਿਹਤ ਠੀਕ ਹੈ ਅਤੇ ਤੁਹਾਨੂੰ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਮੇਰੇ ਮੁਹਤਰਮ, ਤੁਸੀਂ ਜਿਹੜੀ ਅਲਾਮਤਾਂ ਤਹਿਰੀਰ ਕੀਤੀਆਂ ਨੇ ਉਹਦੇ ਮੁਤਾਬਿਕ ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ, ਲਿਹਾਜ਼ਾ ਤੁਸੀਂ ਫੌਰੀ ਤੌਰ 'ਤੇ ਆਪਣਾ ਸ਼ੂਗਰ ਟੈਸਟ ਕਰਾਓ ਤਾਂ ਕਿ ਸਹੀ ਸੂਰਤ ਹਾਲ ਦਾ ਇਲਮ ਹੋ ਸਕੇ। ਮੇਰੇ ਭਾਈ, ਜਿਸਮਾਨੀ ਕਮਜ਼ੋਰੀ ਅਤੇ ਭੁੱਖ ਦੀ ਜ਼ਿਆਦਤੀ ਇਹ ਦੋਨੋਂ ਹੀ ਸ਼ੂਗਰ ਦੀ ਵਾਜ਼ਿਆ ਅਲਾਮਤ ਨੇ। ਬਹਰਹਾਲ ਟੈਸਟ ਬਹੁਤ ਜ਼ਰੂਰੀ ਹੈ। ਮੁਹਤਰਮ, ਮੈਂ ਤੁਹਾਨੂੰ ਹਦਾਇਤ ਕਰਾਂਗਾ ਕਿ ਤੁਸੀਂ ਸ਼ੂਗਰ ਦੀ ਹਾਲਤ 'ਚ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਇਬਤਦਾਈ ਮਰਹਲੇ 'ਤੇ ਹੀ ਇਲਾਜ ਸ਼ੁਰੂ ਹੋ ਜਾਏ ਅਤੇ ਬਿਮਾਰੀ ਦੀ ਰੋਕਥਾਮ ਵਿੱਚ ਬਹੁਤ ਕਾਮਯਾਬੀ ਮਿਲਦੀ ਹੈ। ਦੂਜੀ ਗੱਲ ਇਹ ਵੇ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਂਦੀ ਹੈ ਬਲਕਿ ਕਮਜ਼ੋਰੀ, ਥੱਕਣ, ਸੁਸਤੀ ਅਤੇ ਜਿਸਮਾਨੀ ਦਰਦ ਵੀ ਠੀਕ ਹੋ ਜਾਂਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਟੈਸਟ ਕਰਾਉਣ ਤੋਂ ਬਾਅਦ ਮੇਰੇ ਨਾਲ ਜ਼ਰੂਰ ਰਾਬਤਾ ਕਰਨਾ, ਮੈਂ ਤੁਹਾਡੇ ਲਈ ਮੁਜ਼ੀ ਦਵਾਈ ਪਾਰਸਲ ਕਰਵਾ ਦਿਆਂਗਾ।
0: ਜੀ ਜੀ ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ। ਇਹ ਸ਼ੂਗਰ ਜਿਹੜੀ ਬੋਲਣ 'ਚ ਮਿੱਠੀ
1: ਜੀ
0: ਤੇ ਲੱਗਣ 'ਚ ਬਹੁਤ ਹੀ ਕੌੜੀ ਤੇ ਬੁਰੀ ਬਿਮਾਰੀ ਹੈ। ਸੁਲੇਮਾਨ ਸਾਹਿਬ, ਇਹਦੇ ਲਈ ਜਿਹੜੇ ਖਾਸ ਤੁਸੀਂ ਦਵਾਈਆਂ ਬਣਾਈਆਂ ਨੇ, ਇਹਦੀ ਰੋਕਥਾਮ ਕਿੰਝ ਹੋ ਸਕਦੀ ਹੈ?
1: ਸਹਿਮਾ ਜੀ, ਸ਼ੂਗਰ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਰ ਵਕਤ ਇਲਾਜ ਕਰਾਇਆ ਜਾਏ।
0: ਅੱਛਾ,
1: ਦਵਾ ਦੀ ਪਾਬੰਦੀ ਕੀਤੀ ਜਾਏ ਅਤੇ ਹਰ ਪਰਹੇਜ਼ ਦੇ ਨਾਲ ਨਾਲ ਇਹਤਿਆਤੀ ਤਦਾਬੀਰ ਅਤੇ ਸਖਤੀ ਨਾਲ ਅਮਲ ਕੀਤਾ ਜਾਵੇ, ਫਿਰ ਬੰਦਾ ਇੱਕ ਨਾਰਮਲ ਲਾਈਫ ਗੁਜ਼ਾਰਨ ਦੇ ਕਾਬਲ ਹੋ ਜਾਂਦਾ ਹੈ।
0: ਜੀ ਬਿਲਕੁਲ, ਇਹ ਤਾਂ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਅਗਲੀ ਚਿੱਠੀ ਜਿਹੜੀ ਸਾਡੀ ਈਮੇਲ ਹੈ
1: ਜੀ ਜੀ
0: ਉਹ ਸ਼ੂਗਰ ਦੇ ਮਨਫੀ ਅਸਰਾਂ ਦੇ ਹਵਾਲੇ ਨਾਲ ਹੈ।
1: ਅੱਛਾ,
0: ਜਿਹੜੀ ਆਸਿਫ ਰਮਜ਼ਾਨ ਸਾਹਿਬ ਨੇ ਤਹਿਰੀਰ ਕੀਤੀ ਹੈ
1: ਜੀ ਜੀ।
0: ਲਿਖਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 40 ਸਾਲ ਹੈ, ਮੈਨੂੰ 3 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ। ਦਵਾਈ ਤੇ ਬਾਕਾਇਦਗੀ ਨਾਲ ਲੈਣਾ ਵਾਂ, ਲੇਕਿਨ ਹੁਣ ਮਸਲਾ ਇਹ ਵੇ ਕਿ ਤਵਾਨਾਈ, ਐਨਰਜੀ ਤੇ ਜਿਸਮਾਨੀ ਕੁਵਤ ਬਿਲਕੁਲ ਘੱਟ ਗਈ ਹੈ। ਮੈਂ ਗੋਲੀਆਂ ਤੇ ਟੀਕੇ ਦਾ ਕੋਰਸ ਵੀ ਕਰਵਾਇਆ
1: ਜੀ,
0: ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਜ਼ਹਿਨੀ ਤੌਰ ਤੇ ਬਹੁਤ ਫਿਕਰਮੰਦ ਤੇ ਪਰੇਸ਼ਾਨ ਆ, ਪਰ ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਇਸ ਕਮਜ਼ੋਰੀ ਦਾ ਜ਼ਰੂਰ ਕੋਈ ਨਾ ਕੋਈ ਇਲਾਜ ਹੋਵੇਗਾ। ਬਰਾਏ ਮਿਹਰਬਾਨੀ ਕੋਈ ਇਹੋ ਜਿਹੀ ਅਜ਼ਮੂਦਾ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਸ਼ੂਗਰ ਮੁੱਕ ਜਾਵੇ। ਜੀ ਸੁਲੇਮਾਨ
1: ਸਾਹਿਬ, ਭਾਈ, ਅਕਸਰ ਲੋਕਾਂ ਦਾ ਇਹ ਖਿਆਲ ਹੁੰਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਉਜ਼ਲਾਤੀ ਕਮਜ਼ੋਰੀ ਨਾਕਾਬਲੇ ਇਲਾਜ ਹੈ, ਇਸੇ ਲਈ ਉਹ ਇਲਾਜ ਵੱਲ ਤਵੱਜੋ ਨਹੀਂ ਕਰਦੇ ਅਤੇ ਉਹਨਾਂ ਦੀ ਬਿਮਾਰੀ ਹੌਲੀ ਹੌਲੀ ਵੱਧਦੀ ਜਾਂਦੀ ਹੈ। ਮੇਰੇ ਮੁਹਤਰਮ ਭਾਈ, ਯਾਦ ਰੱਖੋ ਕਿ ਮੁਦਰੇ ਸਿਹਤ ਗੋਲੀਆਂ ਜਾਂ ਦੂਸਰੀਆਂ ਚੀਜ਼ਾਂ ਵਕਤੀ ਆਰਾਮ ਤਾਂ ਦਿੰਦੀਆਂ ਨੇ, ਲੇਕਿਨ ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਹੀ ਬਿਹਤਰ ਹੈ। ਮੇਰੇ ਪਿਆਰੇ ਭਾਈ, ਮੈਂ ਤੁਹਾਡੇ ਲਈ ਇੱਕ ਖਾਸ ਦਵਾਈ ਬਣਾਈ ਹੈ ਜਿਹੜੀ ਬੇਜ਼ਰਰ ਮੁਸਰ ਜਿਹੜੀ ਬੂਟੀਆਂ ਦਾ ਮਜਮੂਆ ਹੈ, ਤੁਸੀਂ ਇਸ ਦਵਾਈ ਨੂੰ ਹਸਬੇ ਹਦਾਇਤ ਇਸਤੇਮਾਲ ਕਰਨਾ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਜਿਸਮ ਵਿੱਚ ਕੁਵਤ ਅਤੇ ਤਾਕਤ ਭਰ ਜਾਏਗੀ ਇਨਸ਼ਾਅੱਲਾ।
0: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ
1: ਜੀ ਜੀ,
0: SMS ਅਤੇ ਈਮੇਲ ਜਿਹੜੀਆਂ ਨੇ ਉਹ ਪੜ੍ਹਨ 'ਤੇ ਬੜਾ ਦਿਲ ਕਰਦਾ, ਪਰ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਤਸ਼ਰੀਫ ਲਿਆਏ ਅਤੇ ਆਪਣੀ ਕੀਮਤੀ ਰਾਏ ਤੋਂ ਆਗਾਹ ਫਰਮਾਇਆ। ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਸਾਡੇ ਨਾਲ ਰਾਬਤਾ ਕਰੋ। ਸਾਡਾ ਪਤਾ ਇਹ ਵੇ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਸ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦੇਵੋ ਇਜਾਜ਼ਤ। ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ। ਆਪਣਾ ਬਹੁਤ ਧਿਆਨ ਰੱਖਣਾ, ਤੁਹਾਨੂੰ ਆਪਣੀ ਦੁਆਵਾਂ 'ਚ ਯਾਦ ਰੱਖਣੇ ਆ। ਰੱਬ ਰਾਖਾ।
2: ਸੁਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।